0: ਕੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈਏ ਸ਼ਰਮ ਪਹਾਤ ਨ ਹੋਏ ਨਾਨਕ ਭਗਤੀ ਚੇਰ ਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ
1: ਲਗਭਗ ਰਜਮਤਾ ਵਿਚਾਰ ਅੰਧੀ ਰੀਤ ਗਿਆਨ ਵਿਹੂਣੀ ਭਾਹੇ ਪਰੇ ਮੁਰਦਾਰ ਗਿਆਨਣ ਚ ਬਾਜੇ ਬਾਬੇ ਰੁਕਰੇ ਸਿੰਗਾਰ ਉੱਚੇ ਕੁਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਕੁਮਤ ਉਚਿਤ ਸੰਜੇ ਕਰੇ ਪਿਆ

0: ਸੱਚਾ ਸਾਹਿਬ ਸਿੱਖ ਸਵਾਲਿਓ, ਨਿੰਨ ਕੀਤੀ ਸੋ ਪਾਰ ਪਿਆ ਕਹੋ ਨਾਨਕ, ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖੱਤਰੀ ਸ਼ਬਦੰ ਸ਼ੂਦਰ ਸ਼ਬਦੰ ਸ਼ੂਦਰ ਸ਼ਬਦੰ ਪਰਾਕ੍ਰਿਤੈ ਸਰਬ ਸ਼ਬਦੰ ਏਕ ਸ਼ਬਦੰ ਜੇਖੋ ਜਾਣੈ ਭੇਵ।

0: ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਹੋ, ਜੁਗ ਜੁਗ ਫਿਰ ਬਟਾਈਏ ਗਿਆਨੀ ਬੁਝੇ ਤਾਹੇ, ਸਤ ਜੁਗ ਰਥ ਸੰਤੋਖ ਕਾ, ਧਰਮ ਗ੍ਰਥ ਵਾਹੋ ਤ੍ਰੇਤੇ ਰਥ ਜਿੱਤੇ ਕਾ ਜੋਰ ਗ੍ਰਥ ਵਾਹੋ, ਦੁਆਪਰ ਰਥ ਤਪੇ ਕਾ ਸਤ ਗ੍ਰਥ ਵਾਹੋ, ਕਲ ਯੁਗ ਰਥ ਅਗਨ ਕਾ, ਕਲ ਯੁਗ ਰਥ ਅਗਨ ਕਾ, ਕੂੜ ਗ੍ਰਥ ਵਾਹੋ ਮਹੱਲਾ ਪਹਿਲਾ।
1: ਸ਼ਾਮ ਕਹੇ ਸੇ ਤੁੰਗਰ ਸੁਆਮੀ, ਸਤ ਮੈਚ ਸਚ ਰਹਿ ਸਭ

ਸਲੋਕ ਮਹਲਾ ਪਹਿਲਾ ਸਿਮਲ ਰੁਕਸ ਰਾਇ ਰਾਤ ਦੀ ਰਗਤ ਮੁੱਚ ਓ ਜਿਆ ਵਿਆਸ ਕਰ ਜਾਹਿਨ ਰਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਾ ਵੇ ਪਤ ਮਿਟਤ ਨਿਵੇ ਨਾਨਕਾ ਗੁਣ ਚੰਗੇ ਤਤ ਸਭ ਕੁ ਨਿਵੇ ਆਪ ਕੋ ਪਰ ਕੋ ਨਿਵੇ।

0: ਸਿਸ ਨਵਈਏ ਕਿਆ ਥੀਏ ਜਰ ਦਿਖ ਸੁਦੇ ਜਾਹੇ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਵਦਨ ਸਿਲਪੂ ਸੂ ਸਮਾਦਨ ਮੁਖ ਝੂਠ ਰੂਖ ਸਰਨ ਕਿਰਪਾਲ ਤਿਹਾਗ ਚਰੰਗ।

0: ਦੀ ਕਿਰਪਾਈਆ ਹੋ। ਨਾਨਕ ਤਗਰਾ ਤੁਟੇ ਜੇ ਤਗੋ ਬੈ ਜੋਰ ਮਹੱਲਾ ਪਹਿਲਾ।
1: ਨਾਇ ਮੰਨੀਏ ਪਤਿ ਉਪਜੈ ਸਲਾਹੇ ਸਚ ਸੋ, ਦਰਗੈ ਅੰਦਰ ਪਾਈਏ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ।
0: ਤਗਨਾ ਇੰਦਰੀ ਤਗਨਾ ਨਾ

0: पहला
1: मानस खन करने वा छुरी बगायन तिन गलता तिन

ਨਨਕੁਰ ਰਹਿਆ ਭਰਪੂਰ ਮੱਥੈ ਟਿੱਕਾ ਤੇੜ ਤੋਂ ਤਿੱਕ ਖਾਈ ਹੱਥ ਛੁਰੀ ਤੱਕ ਕਸਾਈ ਨੀ ਵਸਤ ਪਹਿਰੂ ਪ੍ਰਵਾਣ ਨਿਸ਼ਤਾਨ ਕੁਝ ਪ੍ਰਾਣ ਅਪਾਖਿਆਂ ਕਾ ਕੁਠ ਬਕਰਾ ਖਾਣਾ ਚੌਕੀ ਉੱਪਰ ਕਿਸੇ ਨਾ ਜਾਣਾ।

0: ਸਭੋ ਸੁਤਕ ਪਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਹੇ, ਨਾਨਕ ਜਿੰਨੀ ਗੁਰਮੁਖ ਬੁਝਿਆ
1: ਤਿੰਨਾ ਸੁਤਕ ਨਾਹੀ ਪੌੜੀ, ਸਤਿਗੁਰ ਵਡਾ ਕਰ ਸਲਾਹੀ।

0: ਹੋਇਤ ਪਾਪੀ ਸੋ ਤਨ ਗੱਡਿਆ ਥੁੱਕਾਂ ਪਾਈਆਂ ਚਿੱਤ ਜਿੱਤ ਮੁੱਖ ਨਾਮ ਨਾ ਉਤਰੈ ਬਿਨ ਨਾ ਮੇਰੇ ਸਿਖਾਏ ਨਾਨਕ ਐਵੇ ਜਾਣੀਐ ਤਿਤ ਮੁਖ ਥੁੱਕਾ ਪਾਏ ਮਹੱਲਾ ਪਹਿਲਾ
1: ਪੜ ਜਿੰਨੀ ਹੈ ਪੜ੍ਹਨੀ ਹੈ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈ ਅੱਠ ਸੱਠ ਤੀਰਥ ਜੇ ਨਾ ਵੈ ਉਤਰੈ ਨਾਹੀ ਮੈਂ ਜਿਨ ਪਟੇਂਦਰ ਬਾਹਰ ਬਦਲਤੇ ਪਲੇ ਸੰਸਾਰ ਤੇ ਪਲੇ ਸੰਸਾਰ ਤਿੰਨੇ ਹੋ ਲੱਗਰ ਬਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ।

0: ਲੇਖੇ ਵਰਤੇ ਸੋਏ ਮਹੱਲਾ ਦੂਜਾ
1: ਸਲਾਮ ਜੋ ਦੋਵੇ ਕਰੇ ਮੁੰਡ ਹੋ ਕੁੱਥਾ ਜਾ ਨਾਨਕ ਦੋਵੇ ਕੁੜੀਆਂ

आस लग जीव चेर पयो दर्शन देखे जिच करता पुरख खलो।

फिर देखन की आस, सतनाम श्री वाहे गुरु साहेब।

आप जी रोजाना इस स्थान तो अमृतमयी बाणी दी लड़ीवार विचार दा लाहा प्राप्त करदे आ रहे हो। पंचम पातशाह शहीदां दी सरताज बाणी के बोहित धन गुरु अर्जन देव महाराज जी वल्लों वडहंस राग दे विच जो पावन शब्द उचारण कीता, गुरु ग्रंथ साहिब महाराज जी दी पवित्र बाणी पावन अंग 563 दे उपर सुभाईमान है। शब्द दा केंद्री भाव रहाओ वाली पंक्ति आप जिया ने सरवन कीती, वड भागी गुरपूरा पाई है, गुर किरपा ते प्रभु ते आई है। महाराज जी समझाउंदे ने कि वड्डे भागां वाले बन के पूरे गुरु दी बख्शिश प्राप्त करो। पाइया दा मतलब पाउणा चाहीदा है, गुरु दी किरपा नूं प्राप्त करना चाहीदा है, क्योंकि गुरु किरपा दे नाल ही परमेश्वर दा प्रभु दा नाम ध्याया जा सकता है। अपनी अपनी सियाणप अकल मत दे राही नहीं, पूरे गुरु दी मत लैके फिर परमेश्वर दे नाम नूं ध्याया जा सकता है। ते गुरु पातशाह जी दी मत लैण लई पहलां सानूं गुरु दर ते वड भागी होना पएगा। असीं गुरु महाराज दे दर ते वड्डे भागां वाले होण वास्ते आए हाँ। बड़ी बार ये जिक्र कीता है कि अज भी कई ऐसे मिल जांदे ने कि जदों उन्हां नूं कहीए संगत करिया करो, बाणी पढ़िया करो, जां अमृत संचार होना है खंडे दी पहल लै लो, इक्को ही उन्हां दा जवाब हुंदा है कि साढ़े भाग कित्थे जी। जदों साढ़े भाग होणगे उदों असी संगत भी कर लांगे, बाणी भी पढ़ लांगे, ते असी पंजां प्यारियां पासों खंडे दी पौल भी लै लांगे। हुण सवाल इत्थे है कि संसार दे विच विचरदियां, दुनिया दे विच विचरदियां बिना सत संग तों साडे भाग चंगे हो जाणगे? जिहड़े भाग साडे चंगे ने उह सानूं हजे समझ नहीं आ रहे। जिहड़ा मनुखा जन्म मिलिया, मनुखा देही मिली है, इस तों वड्डे भाग होर किहड़े चाहीदे आ? जो सतसंग दे विच आउण वास्ते, सतसंग करन वास्ते इह देही मिली है। देहां ते शरीर तां होर भी बड़ियां जूनां नूं मिले आ, पर उहनां नूं सतसंग करना नसीब नहीं है। ਇਹ ਸਤ ਸੰਗਤ ਦੀ ਦਾਤ ਮਨੁੱਖਾਂ ਦੀ ਝੋਲੀ ਵਿੱਚ ਮਹਾਰਾਜ ਨੇ ਪਾਈ, ਅਤੇ ਮਨੁੱਖ ਨੂੰ ਹੀ ਸਮਝਾਇਆ ਗਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਤੂੰ ਵੱਡ ਭਾਗੀ ਹੈ, ਤੇਰੇ ਭਾਗ ਹੋਰ ਵੱਡੇ ਹੋ ਜਾਣਗੇ, ਤੂੰ ਹੋਰ ਸਭ ਤੋਂ ਵੱਡੇ ਭਾਗਾਂ ਵਾਲਾ ਹੋ ਜਾਏਗਾ ਜੇ ਤੂੰ ਗੁਰੂ ਦੀ ਸੰਗਤ ਕਰ ਲਵੇਂ ਤਾਂ। ਇੱਕ ਭਾਗ ਤਾਂ ਤੇਰੇ ਮਾਲਕ ਨੇ ਚੰਗੇ ਕਰ ਦਿੱਤੇ ਨੇ, ਵੱਡ ਭਾਗੀ ਤੈਨੂੰ ਬਣਾਇਆ, ਤਾਂ ਹੀ ਮਨੁੱਖਾ ਦੇਹੀ ਮਿਲੀ, ਮਨੁੱਖਾ ਜਨਮ ਮਿਲਿਆ। ਇਸ ਮਨੁੱਖਾ ਦੇਹੀ ਨੂੰ ਪਾਉਣ ਵਾਸਤੇ ਤਾਂ ਦੇਵਤੇ ਵੀ ਤਰਸਦੇ ਆ, ਔਰ ਇਸ ਮਨੁੱਖਾ ਦੇਹੀ ਵਿੱਚ ਜਿਹੜਾ ਅੰਮ੍ਰਿਤ ਸਾਨੂੰ ਮਿਲਿਆ ਉਹਦੇ ਲਈ ਤਾਂ ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ
ਪਾਇਆ ਅਤੇ ਸਾਨੂੰ ਗੁਰੂ ਮਹਾਰਾਜ ਉਹ ਅੰਮ੍ਰਿਤ ਦਿੰਦੇ ਆ, ਅਸੀਂ ਪਿਛਾਂ ਨੂੰ ਭੱਜਦੇ ਹਾਂ। ਇਹ ਆਖ ਕੇ ਆਪਣੀ ਜ਼ਿੰਦਗੀ ਦਾ ਸਮਾਂ ਗਵਾ ਰਹੇ ਹਾਂ ਕਿ ਸਾਡੇ ਹਜੇ ਭਾਗ ਕਿੱਥੇ ਜੀ, ਜਦੋਂ ਹੋਣਗੇ ਉਦੋਂ ਅਸੀਂ ਵੀ ਇਹ ਸੰਗਤ ਕਰਕੇ ਨਾਮ ਰਸ ਪੀ ਲਾਂਗੇ। ਸਾਨੂੰ ਮੌਕਾ ਦਿੱਤਾ ਹੈ, ਸਾਨੂੰ ਇੱਕ ਵਾਰੀ ਦਿੱਤੀ ਹੈ ਜੋ ਅਸੀਂ ਖੁੰਝਾ ਰਹੇ ਹਾਂ, ਜੋ ਆਪਣਾ ਸਮਾਂ ਆਪਣੀ ਵਾਰੀ ਅਸੀਂ ਖੁੰਝਾ ਰਹੇ ਹਾਂ। ਅਤੇ ਜਦੋਂ ਇੱਕ ਵਾਰੀ ਇਹ ਸਮਾਂ ਖੁੰਝ ਗਿਆ, ਮੁੜ ਕੇ ਪਛਤਾਵੇ ਤੋਂ ਸਿਵਾ ਹੋਰ ਕੁਛ ਨਹੀਂ। ਸਿਰਫ਼ ਇਹ ਆਖ ਕੇ ਕਿ ਸਾਡੇ ਭਾਗ ਕਿੱਥੇ, ਅਸੀਂ ਆਪਣਾ ਸਮਾਂ ਗਵਾ ਰਹੇ ਹਾਂ। ਇੰਨੇ ਵੱਡੇ ਭਾਗ ਸਾਨੂੰ ਮਨੁੱਖਾ ਦੇਹੀ ਮਾਲਕ ਨੇ ਦਿੱਤੀ ਹੈ, ਇੱਕ ਮੌਕਾ ਦਿੱਤਾ ਨਾ, ਇੱਕ ਚਾਂਸ ਦਿੱਤਾ ਹੈ, ਔਰ ਇਹ ਲਾਸਟ ਵਾਰੀ ਹੈ, ਇਸ ਤੋਂ ਵਾਰੀ ਹੋਰ ਕੋਈ ਮੌਕਾ ਨਹੀਂ ਮਿਲਣਾ। ਭਈ ਪ੍ਰਾਪਤ ਮਨੁੱਖ ਦੇਹਰੀਆਂ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਆ। ਇਸ ਲਈ ਇਹ ਸੋਚ ਕੇ ਕਿ ਮੈਨੂੰ ਮਾਲਕ ਨੇ ਤਾਂ ਵੱਡੇ ਭਾਗ ਪਹਿਲਾਂ ਹੀ ਦੇ ਦਿੱਤੇ, ਜਦੋਂ ਇਹ ਮਨੁੱਖਾ ਦੇਹੀ ਵਿੱਚ ਮੈਨੂੰ ਜਨਮ ਦਿੱਤਾ ਹੈ, ਮੈਂ ਆਪਣੇ ਭਾਗ ਹੁਣ ਹੋਰ ਵੱਡੇ ਕਰਨੇ ਆ ਸਤਿਗੁਰੂ ਦੀ ਸੰਗਤ ਕਰਕੇ। ਉਹਨਾਂ ਦੇ ਭਾਗ ਸਭ ਤੋਂ ਵੱਡੇ ਹੁੰਦੇ ਨੇ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਆ। ਹੁਣ ਫਿਰ ਇੱਕ ਸਵਾਲ, ਕਿਉਂਕਿ ਅਸੀਂ ਸਵਾਲ ਬਹੁਤ ਕਰਦੇ ਹਾਂ, ਤਰਕ ਵੱਧਦਾ ਜਾ ਰਿਹਾ ਨਾ, ਸਵਾਲ ਤੇ ਸਵਾਲ, ਅਸੀਂ ਸਾਰੀ ਉਮਰ ਸਵਾਲ ਹੀ ਨਾ ਕਰਦੇ ਰਹਿ ਜਾਈਏ, ਇਹ ਵੀ ਧਿਆਨ 'ਚ ਰੱਖਣਾ। ਸਾਰੀ ਉਮਰ ਬਸ ਅਸੀਂ ਸਵਾਲ ਹੀ ਨਾ ਕਰਦੇ ਰਹਿ ਜਾਈਏ ਅਤੇ ਤੁਰੀਏ ਨਾ, ਬਸ ਚੱਲੀਏ ਨਾ, ਫਿਰ ਗੱਲ ਕਿੱਦਾਂ ਬਣੇਗੀ। ਅਸੀਂ ਇਹ ਮਾਣ ਮਹਿਸੂਸ ਕਰਕੇ ਗੁਰੂ ਸੰਗਤ ਵਿੱਚ ਜੁੜੀਏ ਕਿ ਸਾਨੂੰ ਮਾਲਕ ਨੇ ਕਿੱਡੇ ਵੱਡੇ ਭਾਗ ਮਨੁੱਖਾ ਜਨਮ ਦਿੱਤਾ, ਮਨੁੱਖਾ ਦੇਹੀ ਦਿੱਤੀ ਹੈ, ਅਤੇ ਕਿਉਂ ਨਾ ਹੋਵੇ ਮੈਂ ਉਹ ਬਖਸ਼ਿਸ਼ ਲੈ ਲਵਾਂ ਜਿਹੜੀ ਬਖਸ਼ਿਸ਼ ਇਸ ਜਨਮ ਵਿੱਚ ਮੈਨੂੰ ਮਿਲਣੀ ਹੈ। ਕਿਤੇ ਉਸ ਬਖਸ਼ਿਸ਼ ਤੋਂ ਮੈਂ ਵਾਂਝਾ ਨਾ ਰਹਿ ਜਾਵਾਂ। ਔਰ ਦੂਸਰੀ ਗੱਲ, ਜਿਹੜੇ ਵਿਕਾਰਾਂ ਨੇ ਮੈਨੂੰ ਇਸ ਮਨੁੱਖਾ ਦੇਹੀ ਵਿੱਚ ਘੇਰ ਲਿਆ, ਮੈਂ ਉਹਦੇ ਤੋਂ ਛੁਟਕਾਰਾ ਵੀ ਤਾਂ ਹੀ ਪਾ ਸਕਦਾ ਜੇ ਮੈਨੂੰ ਗੁਰੂ ਸੰਗਤ ਮਿਲੇਗੀ, ਉਹ ਵੀ ਪੂਰੇ ਗੁਰੂ ਦੀ, ਇਹ ਵੀ ਧਿਆਨ 'ਚ ਰੱਖਣਾ। ਜੇ ਇਕੱਲੇ ਗੁਰੂ ਦੀ ਗੱਲ ਕਰਾਂਗੇ ਤਾਂ ਦੁਨੀਆ 'ਚ ਬੜੇ ਗੁਰੂਆਂ ਦੀ ਅੱਜ ਭਰਮਾਰ ਹੈ, ਬੜੇ ਤਰ੍ਹਾਂ ਦੇ ਤੁਹਾਨੂੰ ਗੁਰੂ ਮਿਲ ਜਾਣਗੇ, ਪਰ ਸਾਨੂੰ ਅਧੂਰਾ ਨਹੀਂ, ਪੂਰਾ ਗੁਰੂ ਚਾਹੀਦਾ ਹੈ। ਅਤੇ ਪੂਰਾ ਇੱਕੋ ਹੀ ਹੈ ਜਿਹੜਾ ਪੂਰੇ ਨਾਲ ਜੁੜੇਗਾ, ਜਿਹੜਾ ਸਾਨੂੰ ਪੂਰੇ ਦਾ ਉਪਦੇਸ਼ ਦੇ ਕੇ ਸਮਝਾਏਗਾ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਜੇ ਤੁਸੀਂ ਪੂਰੇ ਨੂੰ ਪਾਉਣਾ ਚਾਹੁੰਦੇ ਹੋ, ਜਿਹੜਾ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਤਾਂ ਫਿਰ ਉਹਦੇ ਗੁਣ ਗਾਓ। ਅੱਜ ਵੀ ਜਿਹੜਾ ਇਸ ਅਸਥਾਨ 'ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਮਹਾਰਾਜ ਜੀ ਨੇ ਹੁਕਮ ਬਖਸ਼ਿਆ, ਗੁਰਪੂਰੇ ਕਿਰਪਾ ਧਾਰੀ, ਕਿਨੇ ਕਿਰਪਾ ਧਾਰੀ, ਪੂਰੇ ਗੁਰੂ ਨੇ, ਇਕੱਲਾ ਗੁਰੂ ਨਹੀਂ, ਗੁਰਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁੱਖ ਪਾਏ। ਉਹ ਇਸ਼ਨਾਨ ਪੂਰੇ ਗੁਰੂ ਨੇ ਮੈਨੂੰ ਕਰਵਾ ਦਿੱਤਾ, ਜਿਹੜਾ ਅਸਲ ਵਿੱਚ ਕਰਨਾ ਚਾਹੀਦਾ ਸੀ। ਅਧੂਰਿਆਂ ਮਗਰ ਲੱਗ ਕੇ ਅਧੂਰੇ ਇਸ਼ਨਾਨ ਤੇ ਰੋਜ਼ ਹੀ ਹੋ ਰਹੇ ਨੇ, ਲੱਖਾਂ ਇਸ਼ਨਾਨ ਹੋ ਰਹੇ ਨੇ, ਉਹ ਸਿਰਫ ਤਨ ਦਾ ਇਸ਼ਨਾਨ ਹੋ ਰਿਹਾ ਹੈ। ਅਤੇ ਪੂਰੇ ਗੁਰੂ ਮਹਾਰਾਜ ਨੇ ਕਿਹਾ, ਧਿਆਨ ਰੱਖੀ, ਤਨ ਧੋਤੈ ਮਨ ਹੱਛਾ ਨਾ ਹੋਏ। ਜਿਹੜਾ ਤੂੰ ਇਸ਼ਨਾਨ ਕਰਦਾ ਨਾ, ਇਹਦੇ ਨਾਲ ਤਨ ਹੱਛਾ ਹੋ ਸਕਦਾ, ਪਰ ਮਨ ਨਹੀਂ ਹੋਣਾ। ਗੁਰੂ ਮਹਾਰਾਜ ਕਹਿੰਦੇ, ਮੈਂ ਇਹ ਵੀ ਨਹੀਂ ਕਹਿੰਦਾ ਤੁਸੀਂ ਇਸ਼ਨਾਨ ਨਾ ਕਰੋ, ਕਰੋ, ਪਰ ਉਹਦਾ ਢੰਗ ਤਰੀਕਾ ਬਦਲੋ। ਪੂਰੇ ਗੁਰੂ ਨੇ, ਧਰਮ ਦੇ ਕਰਮ ਤਾਂ ਪਹਿਲਾਂ ਵੀ ਹੋ ਰਹੇ ਨੇ, ਗੁਰੂ ਨਾਨਕ ਸਾਹਿਬ ਨੇ ਸਿਰਫ ਤਰੀਕਾ ਬਦਲਿਆ, ਢੰਗ ਬਦਲਿਆ।
ਇਸ਼ਨਾਨ ਕਰੋ, ਇਸ਼ਨਾਨ ਤੋਂ ਤੁਹਾਨੂੰ ਵਰਜਿਆ ਨਹੀਂ, ਪਰ ਉਹ ਤਰੀਕਾ ਬਦਲ ਲਓ, ਤੁਸੀਂ ਕਰਨਾ ਇਸ਼ਨਾਨ ਹੀ ਹੈ, ਬਸ ਤਨ ਦੀ ਜਗ੍ਹਾ ਮਨ ਦਾ, ਤਨ ਦਾ ਇਸ਼ਨਾਨ ਤਾਂ ਅਸੀਂ ਘਰ 'ਚ ਕਰਦੇ ਹੀ ਹਾਂ, ਉਹ ਪਾਣੀ ਸਾਡੇ ਕੋਲ ਬਹੁਤ ਹੈ, ਪਰ ਜਿਹੜਾ ਮਨ ਦਾ ਇਸ਼ਨਾਨ ਹੈ ਉਹ ਪਾਣੀ ਨਾਲ ਨਹੀਂ ਹੋਣਾ, ਉਹ ਗੁਰਬਾਣੀ ਨਾਲ ਹੋਣਾ ਹੈ। ਇਹ ਪੂਰੇ ਗੁਰੂ ਨੇ ਸਮਝਾਇਆ, ਦੁਨਿਆਵੀ ਤਲ 'ਤੇ ਆਖਿਆ ਵੀ ਇਸ ਮਹੀਨੇ ਫਲਾਣੀ ਥਾਂ 'ਤੇ ਤੁਸੀਂ ਇਸ਼ਨਾਨ ਕਰੋ, ਆਹ ਫਲ ਮਿਲੇਗਾ, ਇੱਥੇ ਇਸ਼ਨਾਨ ਕਰੋ, ਆਹ ਫਲ ਮਿਲੇਗਾ, ਪਰ ਪੂਰੇ ਗੁਰੂ ਨੇ ਕੀ ਸਮਝਾਇਆ, ਮਾਘ ਮਜਨ ਸੰਗ ਸਾਧੂਆਂ ਧੂਣੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਕੋਈ ਕਹਿੰਦਾ ਆਹ ਮਹੀਨੇ ਇੱਥੇ ਦਾਨ ਕਰ, ਆਹ ਦਿਨ ਇੱਥੇ ਦਾਨ ਕਰ, ਪੂਰੇ ਗੁਰੂ ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਉਹਦੇ ਨਾਲ ਕੀ ਹੋਏਗਾ, ਜਨਮ ਕਰਮ ਮਲ ਉਤਰੈ ਮਨ 'ਤੇ ਜਾਏ ਗੁਮਨ, ਤੇਰੇ ਕੀਤੇ ਹੋਏ ਕਰਮ ਦੀ ਮਲ ਉਤਰ ਜਾਏਗੀ। ਤਨ ਦੇ ਇਸ਼ਨਾਨ ਨਾਲ ਕਰਮ ਦੀ ਮਲ ਨਹੀਂ ਉਤਰਨੀ, ਇਹ ਵੀ ਧਿਆਨ ਰੱਖਣਾ। ਸਰੀਰ ਦੀ ਮਲ 'ਤੇ ਉਤਾਰ ਲਾਂਗੇ, ਇੱਕ ਵਾਰੀ ਚੁੱਬੀ ਲਾ ਕੇ ਜਾਂ 20 ਵਾਰੀ ਚੁੱਬੀ ਲਾ ਕੇ ਸਰੀਰ ਦੀ ਮੈਲ ਤਾਂ ਉਤਰ ਗਈ, ਪਰ ਮਨ ਦੀ ਨੇ ਉਹ ਤਾਂ ਉੱਦਾਂ ਹੀ ਚੜ੍ਹੀ ਹੋਈ ਹੈ। ਕਰਮ ਦੀ ਮਲ ਤਾਂ ਉਤਰਨੀ ਹੈ ਜਦੋਂ ਅਸੀਂ ਪੂਰੇ ਗੁਰੂ ਦੀ ਗੱਲ ਮੰਨਾਂਗੇ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਜਿਹੜਾ ਅੱਜ ਹੁਕਮ ਆਇਆ ਇਸ ਅਸਥਾਨ 'ਤੇ, ਅਸੀਂ ਉਹ ਇਸ਼ਨਾਨ ਕਰਕੇ ਆਪਣੇ ਨਿੱਜ ਘਰ ਵਿੱਚ ਚਲੇ ਗਏ ਜਿੱਥੇ ਸਾਡਾ ਆਉਣਾ ਸਫਲ ਹੋ ਗਿਆ, ਮੁਬਾਰਕ ਹੋ ਗਿਆ, ਜਿੱਥੇ ਅਸੀਂ ਸਭ ਤੋਂ ਵੱਡੇ ਭਾਗਾਂ ਵਾਲੇ ਹੋ ਗਏ। ਗੁਰਪੂਰੇ ਕਿਰਪਾ ਧਾਰੀ, ਪੂਰੇ ਗੁਰੂ ਨੇ ਕਿਰਪਾ ਐਸੀ ਕਰ ਦਿੱਤੀ, ਮੇਰੇ ਮਨ ਦੀ ਇੱਛਾ ਪੂਰੀ ਹੋ ਗਈ, ਇਹ ਨਿੱਜ ਘਰ 'ਚ ਚਲਾ ਗਿਆ। ਮਨ ਕਿਹੜਾ ਨਿੱਜ ਘਰ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹਨੇ ਆਪਣੇ ਨਿੱਜ ਘਰ 'ਚ ਚਲਾ ਗਿਆ। ਕਰ ਇਸ਼ਨਾਨ ਗ੍ਰਹਿ ਆਏ, ਮਨ ਆਪਣੇ ਨਿੱਜ ਘਰ ਵਿੱਚ ਆ ਗਿਆ, ਉਹ ਇਸ਼ਨਾਨ ਕਰਕੇ ਜਿਹੜਾ ਪੂਰੇ ਗੁਰੂ ਨੇ ਦੱਸਿਆ ਸੀ। ਜਦੋਂ ਰੋਜ਼ ਅਸੀਂ ਆਪਣੇ ਤਨ ਦਾ ਇਸ਼ਨਾਨ ਕਰਦੇ ਹਾਂ, ਕਰਨਾ ਵੀ ਹੈ, ਪਰ ਉਹਦੇ ਨਾਲ ਨਾਲ ਮਨ ਦਾ ਇਸ਼ਨਾਨ ਵੀ ਸਾਨੂੰ ਰੋਜ਼ ਦੱਸਿਆ, ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ। ਨਿੱਤ ਨੇਮ ਕਾਹਦੇ ਲਈ ਹੈ, ਇਹ ਰੋਜ਼ ਇਹਦੇ ਵਿੱਚ ਇਸ਼ਨਾਨ ਕਰਨਾ ਮਨ ਦਾ, ਤਾਂ ਕਿ ਮਲ ਉਤਰ ਜਾਏ। ਇਹ ਕੋਈ ਰਸਮ ਨਹੀਂ ਸੀ, ਅਸੀਂ ਰਸਮ ਬਣਾ ਦਿੱਤੀ ਹੈ, ਹੈ ਨਹੀਂ ਸੀ, ਇਹ ਤਾਂ ਮਲ ਉਤਾਰਨ ਲਈ ਨਿੱਤ ਨੇਮ ਦਿੱਤਾ ਸੀ। ਸਤਿਗੁਰੂ ਜੀ ਕੋਲ ਅਸੀਂ ਪਹਿਲਾਂ ਇਸ ਲਈ ਆਉਣਾ ਕਿ ਵਾਹਿਗੁਰੂ ਜੀ ਅਸੀਂ ਅੰਦਰੋਂ ਅਵਗੁਣਾਂ ਨਾਲ ਭਰੇ ਹੋਏ ਹਾਂ, ਕਾਮੀ ਹਾਂ, ਕ੍ਰੋਧੀ ਹਾਂ, ਲੋਭੀ ਹਾਂ, ਹੰਕਾਰੀ ਹਾਂ, ਅਸੀਂ ਨਿੱਜ ਘਰ 'ਚ ਕਿੱਦਾਂ ਜਾਈਏ, ਮਨ ਤਾਂ ਕਾਮੀ ਹੋਇਆ ਪਿਆ, ਮਨ ਤਾਂ ਕ੍ਰੋਧੀ ਲੋਭੀ ਹੰਕਾਰੀ ਵਿਕਾਰੀ ਹੋਇਆ ਪਿਆ, ਇਹ ਆਪਣੇ ਨਿੱਜ ਘਰ 'ਚ, ਨਿੱਜ ਘਰ ਬੜਾ ਸਾਫ ਸੁਥਰਾ ਹੈ, ਉਹ ਕਿਵੇਂ ਉਸ ਘਰ 'ਚ ਪਹੁੰਚਿਆ ਜਾਵੇ। ਨਾਲੇ ਇਸ ਮਨ ਦੇ ਵਿਕਾਰੀ ਹੋਣ ਨਾਲ ਇਹ ਆਤਮਕ ਤਲ ਵੀ ਕਮਜ਼ੋਰ ਹੋ ਗਿਆ, ਹੁਣ ਇਹ ਕਿਸ ਤਰ੍ਹਾਂ ਜਾਏ, ਇਹਨੂੰ ਪਵਿੱਤਰ ਕਰਨਾ ਪਏਗਾ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਕਰਨਾ ਪਏਗਾ, ਤਾਂ ਇਹ ਨਿੱਜ ਘਰ ਦੇ ਵਿੱਚ ਜਾਏਗਾ। ਇਸ ਲਈ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ, ਜਿਹਨੂੰ ਨਾਮ ਧਨ ਗੁਰੂ ਕੋਲੋਂ ਮਿਲ ਗਿਆ ਉਹ ਵੱਡ ਭਾਗੀ ਹੈ। ਇੱਕ ਭਾਗ ਸਾਡੇ ਇਹ ਚੰਗੇ ਆ ਕਿ ਸਾਨੂੰ ਮਨੁੱਖਾ ਦੇਹੀ ਮਿਲ ਗਈ, ਦੂਜੇ ਵੱਡੇ ਭਾਗ ਉਦੋਂ ਹੋਣੇ ਆ ਜਦੋਂ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਸਤਿਗੁਰੂ ਜੀ ਨੇ ਨਾਮ ਧਨ ਕਦੋਂ ਦੇਣਾ, ਜਦੋਂ ਇਹਦੇ ਅੰਦਰੋਂ ਵਿਕਾਰ ਨਿਕਲ ਜਾਣ, ਪਹਿਲੇ ਤਾਂ ਵਿਕਾਰ ਅੰਦਰੋਂ ਕੱਢਣੇ ਹੈ, ਇਸ ਮਨ ਵਿੱਚੋਂ ਮਲ ਕੱਢਣੀ ਹੈ, ਜਨਮਾਂ ਜਨਮਾਂ ਦੀ ਲੱਗੀ ਹੋਈ ਮਤ ਵਿੱਚੋਂ ਪਾਪ ਦੀ ਮੈਲ ਨੂੰ ਧੋਣਾ, ਇੱਕ ਮਤ ਨੂੰ ਸਮਤ ਬਣਾਉਣਾ,
बच्चा घरों बहुत चंगी सिख्या लेके गया पर बाहर जड़ी उदी सोसाइटी संगत सी माड़ी मिल गई उन्हें माड़ी मत माड़ी कर दिती। हुण मां बाप का जोर लगा हुआ है भी इन इदी मत चंगी कीती जाए। तो गुरु की है, गुरु भी तो माँ ही है, पिता ही है, गुरुदेव माता गुरुदेव पिता। असी जदों आवांगे तो गुरु साहब कहिंदे आ मैं तेरी मत चंगी कर दिया, तेरी कुमत नूं सुमत विच बदल दिया, पर उहदे लई भी तैनूं संगत करनी पैनी है, इहदे लई भी भाग चंगे बनाउणे पैणगे। वड भागी हर संगत पावें, भागहीन भ्रम चोटां खावें। वड भागी साध संग प्रापत, तिन भेटत दुर मत खोई। जिन्हां ने गुरु संगत नूं मिलना कीता उन्हां दे अंदरों भैड़ी मत खत्म हो गई। तिनकी धूर नानक दास बंश है, जिन हर नाम हृदय परोई। जिन्हें हिरदे च नाम परोलिया उहदे फिर चरणा दी धूड़ी मंगदे आ। एक इंसान इन्ना माड़ा है, विकारी है कि लोग कहिंदे मैं इहदी शकल नहीं देखना चाहुंदा, एक कामी है, क्रोधी है, लोभी है। एक दिन ऐसे इंसान नूं गुरु दी संगत मिल गई ते गुरु संगत विच आके दुरमत दा नाश हो गया, भैड़ी मत नाश हो गई, हिरदे विच नाम वस गया। हुण लोग उहदे चरणां दी धूड़ी लोचदे आ जिहदी शकल नहीं सी देखना चाहुंदे, अज हथ जोड़ के कहिंदे आ वी किते तेरे चरणां दी धूड़ मिल जाए। जीवन बदल गया, इंसान तो उही है। पहला भैड़ी मत लैके तुरिया सी, हुण गुरु की मत नाल चंगी मत दा धारनी हो गया। भाई बिधी चंद जी पहला मगर लोग दौड़दे सी, सिपाही मगर पै जांदे सी, अज भाई बिधी चंद छीना गुरु का सीना बन गया। किन्ने वड्डे भाग हो गए। इस वास्ते गुरु अर्जन देव महाराज जी कृपा करदे आ कि पूरे गुरु दी शरण विच आ जाओ, अधूरियां दी संगत शरण छड़ दिओ, नहीं तो अधूरे ही रह जाओगे जे पूरे होना चाहुंदे हो। और पूरा शब्द असी वैसे साड़ी जबान ते पता किदे लई चढ़िया, जिहड़ा शरीर छड़दे ना असी कहिंदे फलाना बंदा पूरा हो गया, शरीर करके पूरा हो गया, स्वासां करके, पर आत्मक तल ते जिहड़ा सफर सी ओह पूरा नहीं होया, ओह ते अधूरा ही पिया। जे बंदगी नहीं कीती, जे नाम दी कमाई नहीं कीती, कर बंदे तो बंदगी जिचर घट मैं सा, जे बंदगी ओही नहीं कीती सारी उम्र ते ओह पूरा किदां हो गया, ओह ते अधूरा आया सी, अधूरा ही गया, पूरा ते होया ही नहीं। पूरा कौन है? जिन्हें गुरु दी मत लै के जन्म नूं सवारिया है, गुरमुख जन्म सवार दरगह चलिया, उन्हूं कहिंदे पूरा हो गया, इहदा सफर पूरा हो गया। जिथे ज्योति ज्योत रली संपूर्ण थी आराम, वह पूरा हुंदा है। जिन्हें कदे संगत नहीं कीती, कदे बंदगी नहीं कीती, वह पूरा किदां हो जाएगा? जिवें रात भी इतिहास दे विच जिहड़े आनंदपुर साहब दी जंग विच शहीद होए ने, रात भी बेनती कीती सी कि जिहड़े जंग विच शहीद होए वह कादे वास्ते सी, जर जोरू जमीन पिछे नहीं सी शहीद होए, वह सच ते हक दी खातर शहीद होए। ते महाराज ने कहा सी जिहड़ा सूरा सो पहचानी है, जो लड़ै दीन के हेत, पुरजा पुरजा कट मरे कबहू ना छाड़े खेत। जदों शहीद हुंदा, शहीद हर एक नूं नहीं कहा जा सकता, शहीद जिहड़ा होया वह अकाल पुरख के चरणों के विच निवास उन्हूं मिल गया, वह अकाल पुरख के चरणों विच उन्हूं थां मिल गई। पर हर इंसान नूं ये नहीं कह सकते। साड़ी ना मेरे वर्गा जदों अरदास करदा पता की कहिंदा वी वाहिगुरु जी आ सज्जन शरीर छड गया ते तुहाडे चरणों के विच जा बिराजिया, मैं ते मोहर लाती पहले ही भी जा बिराजिया। भावें सारी उम्र उन्हें बंदगी ना कीती होवे,
संगत ना की होवे, नाम की कमाई ना की होवे, पर असी की कह दें कि फलाना सज्जन तुहाडे हुकम विच शरीर छड के तुहाडे चरणा च जा विराजिया नहीं। असी तो सगों अरदास करनी है संगत दे रूप विच कि वाहिगुरु जेड़ी रूह इस शरीर विचों विछड़ी है जिंद, किरपा करियो उहदा तुहाडे चरणा च निवास हो जावे दी अरदास है। असी तो पहले दिन ही मोहर लाती भी तुहाडे चरणा च जा विराजिया, जे इदां सारे ही विराजन लग जाण फिर तो संगत करन दी लोड़ ही नहीं, फिर पूरे गुरु की सानू लोड़ ही नहीं, फिर कर बंदे तू बंदगी की लोड़ ही नहीं, फिर काम क्रोध लोमो हंकार विचों निकलन की लोड़ ही नहीं है, मोर तो लग ही जानी है। नहीं, हर इंसान दे उत्ते ये शब्द नहीं टुकेगा। हाँ, जिहड़ा गुरमुख जन्म सवार दरगह चलिया सच्ची दरगह जाए, सच्चा पिड़ मले ओ जा बराजिया, वो लीन हो गया वो अकाल पुरख वाहिगुरु च। पर जिन्हें कदे गुरु की मत लियो ही नहीं है, दुरमत है, भैड़ी मत दा है, वह किवें जा बराजेगा? वो तो अधूरा आया सी, अधूरा चला गया, पूरा जड़ा है वो बराजिया उस अकाल पुरख वाहिगुरु के चरणों में निवास हो गया, वह ज्योति ज्योत रल गई। पर जिन्हें कदे माड़ी संगत चो निकलना ही नहीं किया, उन्हों असी कि वह संगति रूप च अरदास होंदी है कि अब की बार बख्श बंदे को बहुर ना पवजल फेरा, संगत दे सदके की पता किरपा हो जाए, होना फिर भी संगत दे सदके ही है। तो क्यों ना जिन्ना चिर साड़ी जिंदगी है सवास चलते है तो आप संगत कर लीए। मेरे माधो जी, सत संगत मिले सो तरिया, ते जे बिना संगत तो तरिया जावे फिर महाराज नूं ये कहण दी की लोड़ है? जो सतगुर शरण संगत नहीं आए त्रिग जीवे त्रिग जीवास, फिर ये क्यों कहना पिया महाराज नूं? इस वास्ते पूरे गुरु नूं पाउणा ही साडे सब तों वड्डे भाग ने। पूरे गुरु नूं पाल, पूरे गुरु नूं पाउण दा मतलब पूरे गुरु दी मत लै लो, पूरे गुरु दी शरण विच आ के बेनती करो ताकि तुहानूं उस परमेश्वर दा नाम धियाउणा आ जाए गुरु दी किरपा नाल। पहले तो गुरु दी किरपा लईए ना आपां, पहले तो गुरु शरण विच आ के बेनती करिए, हम अंधले अंध बिखै बिख राते क्यों चल लें गुर चाली, सतगुर दया करें सुख दाता हम लावें आपन बाली। पहले तो गुरु शरण विच आके बेनती करिए, हम अवगुण भरे एक गुण नाही, अमृत छाड़ बिखै बिख खाई माया मोह भरम पै भूले सुत दारा स्यों प्रीत लगाई, एक उत्तम पंथ सुनियो गुर संगत मिलंत जम त्रास मिटाई, एक अरदास पाट कीरत की गुर रामदास राखो शरणाई। इसलिए महाराज कहिंदे वड भागी गुर पूरा पाईऐ पाईऐ, गुरु महाराज दी शरण विच आके भागां वाले बनो ते पूरे गुरु दी मत नूं पाओ, पूरे गुरु दी मत लवो। जदों पूरे गुरु की मत लोगे फिर गुर किरपा ते प्रभु ते आई है। गुरु कोलों की लेना है? मत ज्ञान लेना है, सोझी लेनी है। जदों तुसी गुरु महाराज कोल आके देखो वड भागी गुर पूरा पाई है, गुर दे रारे नूं औंकड़ लग गई, ते दूसरा गुर किरपा रारा मुकता हो गया, इत्थे औंकड़ नहीं लगी। गुर मैंने ज्ञान, गुर लै लो गुरु कोलों, फलाने ने मैनू आ गुर दिता सी, फलाने ने मैनू आ गुर दिता सी, गुर मैंने ज्ञान मैनू आ सोझी दिती, आ मैनू समझ दिती सी। पूरे गुरु ने तुहानू ज्ञान देना है, ते जिन्हें ज्ञान लै लिया उन्हें ते किरपा हो गई। जिहड़ा सारी उम्र केवल मत्था ही टेक, देखो मत्था टेकना भी मुबारक है,
ਪਰ ਸਾਰੀ ਉਮਰ ਮੱਥਾ ਟੇਕਦਾ ਰਿਹਾ, ਗੁਰ ਤੇ ਲਿਆ ਹੀ ਨਹੀਂ, ਗੁਰੂ ਕੋਲੋਂ ਗਿਆਨ ਤੇ ਲਿਆ ਹੀ ਨਹੀਂ, ਸੋਝੀ ਤਾਂ ਲਈ ਨਹੀਂ। ਬੱਚੇ ਨੂੰ ਭੇਜਿਆ ਵੀ ਜਾ ਫਲਾਣਾ ਜਿਹੜਾ ਉਸਤਾਦ ਬੜਾ ਕਮਾਲ ਦਾ ਕਾਰੀਗਰ ਹੈ, ਤੂੰ ਉਹਦੇ ਕੋਲ ਰਹਿ ਤੇ ਉਹਦੇ ਕੋਲੋਂ ਕੁਝ ਗੁਣ ਲੈ ਲੈ। ਹੁਣ ਉਹਦੇ ਕੋਲ ਸਾਰੀ ਉਮਰ ਬੈਠਾ ਰਿਹਾ, ਚਾਹ ਪਾਣੀ ਪੀਂਦਾ ਰਿਹਾ, ਪਰ ਉਹਦੇ ਕੋਲੋਂ ਇੱਕ ਵੀ ਗੁਰ ਨਹੀਂ ਲਿਆ। ਫਿਰ ਉਸਤਾਦ ਨੂੰ ਆਖਿਆ ਵੀ ਮੈਂ ਬੱਚਾ ਭੇਜਿਆ ਸੀ ਤੁਹਾਡੇ ਕੋਲ, ਇਹਨੂੰ ਤੁਸੀਂ ਕੁਛ ਸਿਖਾਇਆ ਨਹੀਂ। ਉਹ ਕਹਿੰਦੇ ਵੀ ਮੈਂ ਕੀ ਸਿਖਾਉਣਾ ਸੀ, ਇਹ ਸਿੱਖਣ ਵਾਲਾ ਹੀ ਨਹੀਂ ਬਣਿਆ। ਪੂਰਾ ਸਤਿਗੁਰੂ ਜੀ ਕੀ ਕਰਨਗੇ ਜੇ ਅਸੀਂ ਸਿੱਖਾਂਗੇ, ਅਸੀਂ ਸਿੱਖ ਹੀ ਨਾ ਬਣੇ ਤਾਂ। ਸਿੱਖ ਦਾ ਅਰਥ ਕੀ ਹੈ? ਸਿੱਖਿਆਰਥੀ। ਜਿਵੇਂ ਵਿਦਿਆਰਥੀ ਹੁੰਦਾ, ਵਿੱਦਿਆ ਲੈਣ ਜਾਂਦਾ ਨਾ ਸਕੂਲ, ਕਾਹਦੇ ਲਈ ਜਾਂਦਾ ਬੱਚਾ? ਵਿੱਦਿਆ ਲੈਣ ਲਈ, ਵਿਦਿਆਰਥੀ। ਅਸੀਂ ਇੱਥੇ ਆਏ ਹਾਂ ਸਿੱਖਿਆਰਥੀ, ਸਿੱਖ ਬਣ ਕੇ ਗੁਰੂ ਦੀ ਸਿੱਖਿਆ ਲੈਣ ਲਈ। ਅਤੇ ਗੁਰੂ ਦੀ ਸਿੱਖਿਆ ਜੇ ਮੈਂ ਲਈ ਹੀ ਨਹੀਂ, ਤਾਂ ਫਿਰ ਮੈਂ ਸਾਰੀ ਉਮਰ ਬਾਹਰੋਂ ਮੱਥਾ ਹੀ ਟੇਕਦਾ ਰਿਹਾ। ਗੁਰੂ ਦੀ ਸਿੱਖਿਆ ਲੈਣੀ ਹੈ।

ਸਰੀਰ ਜਿਹੜਾ ਉਹ ਜਿਵੇਂ ਬਚਪਨ 'ਚ ਹੋਰ ਹੈ, ਜਵਾਨੀ 'ਚ ਹੋਰ ਹੈ, ਬੁਢੇਪੇ 'ਚ ਉਹ ਜਿਹੜੇ ਜਵਾਨੀ 'ਚ ਭੱਜ ਦੌੜ ਕਰਦੇ ਸੀ, ਥੱਕਦੇ ਨਹੀਂ ਸੀ, ਸਾਰੀ ਸਾਰੀ ਦਿਹਾੜੀ ਤੁਰੇ ਫਿਰੇ ਰਹਿੰਦੇ ਸੀ, ਅੱਜ ਉਹ ਛਿੱਜ ਗਏ, ਪੁਰਾਣਾ ਹੋ ਗਿਆ ਸਰੀਰ, ਬਜ਼ੁਰਗ ਹੋ ਗਏ, ਹੁਣ ਕਹਿੰਦੇ ਜੀ ਦੌੜਨਾ ਅਤੇ ਛੱਡਾਉਣ ਅਤੇ ਤੁਰਨਾ ਵੀ ਔਖਾ ਹੋਇਆ ਪਿਆ, ਹੁਣ ਤਾਂ ਉੱਠ ਕੇ ਬੈਠਿਆ ਨਹੀਂ ਜਾਂਦਾ, ਬੈਠ ਕੇ ਉੱਠਿਆ ਨਹੀਂ ਜਾਂਦਾ, ਹੁਣ ਤਾਂ ਇਹ ਛਿੱਜ ਗਿਆ, ਕਮਜ਼ੋਰ ਹੋ ਗਿਆ। ਪਰ ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਸਰੀਰ ਤਾਂ ਇੱਕ ਦਿਨ ਛਿੱਜ ਜਾਣਾ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛਿੱਜੈ, ਇਹ ਤਾਂ ਛਿੱਜ ਜਾਣਾ। ਪਲ ਪਲ, ਘੜੀ ਘੜੀ, ਪਹਿਰ ਪਹਿਰ, ਦਿਨ ਦਿਨ ਅਸੀਂ ਰੋਜ਼ ਕਮਜ਼ੋਰ ਹੋ ਰਹੇ ਹਾਂ। ਪਰ ਇੱਕ ਪਾਸੇ ਗੁਰੂ ਅਮਰਦਾਸ ਮਹਾਰਾਜ ਨੇ ਕਮਾਲ ਕਰਤੀ, ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ, ਜਿਹਨਾਂ ਅੰਤਰ ਸੁਰਤ ਗਿਆ, ਜਿਨ੍ਹਾਂ ਦੇ ਅੰਦਰ ਸ਼ਬਦ ਨਾਲ ਸੁਰਤ ਜੁੜ ਗਈ ਨਾ, ਉਹ ਕਦੇ ਬੁੱਢੇ ਹੁੰਦੇ ਹੀ ਨਹੀਂ। ਉਹ ਮਨ ਆਤਮਕ ਤਲ ਦੀ ਗੱਲ ਕਰ ਰਹੇ ਆ, ਸਰੀਰ ਦੀ ਨਹੀਂ, ਉਹ ਅੰਦਰੋਂ ਕਦੇ ਕਮਜ਼ੋਰ ਹੁੰਦੇ ਹੀ ਨਹੀਂ। ਤੁਸੀਂ ਦੇਖੋ, ਅਸੀਂ ਭਾਈ ਮਨੀ ਸਿੰਘ ਜੀ ਨੂੰ ਦੇਖ ਲਓ, ਭਾਈ ਬਾਬਾ ਦੀਪ ਸਿੰਘ ਜੀ ਨੂੰ ਦੇਖ ਲਓ, ਔਰ ਤੁਸੀਂ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਦੇਖ ਲਓ, ਸਰਦਾਰ ਹਰੀ ਸਿੰਘ ਨਲੂਏ ਨੂੰ ਦੇਖ ਲਓ, ਕਿੰਨੇ ਐਸੇ ਨੇ, ਬੰਦਾ ਸਿੰਘ ਬਹਾਦਰ ਨੂੰ ਦੇਖ ਲਓ, ਜਦੋਂ ਉਹ ਸ਼ਹਾਦਤ ਦਾ ਜਾਮ ਪੀਂਦੇ ਆ, ਕਿਤੇ ਅੰਦਰੋਂ ਕਮਜ਼ੋਰ ਹੋਏ, ਛਿੱਜ ਗਏ ਅੰਦਰੋਂ, ਚੜ੍ਹਦੀ ਕਲਾ 'ਚ ਨੇ, ਅੰਦਰ ਪੂਰਾ ਜੋਬਨ ਵਾਲਾ ਜੋਸ਼ ਅੰਦਰ ਬਣਿਆ ਹੋਇਆ ਹੈ, ਕਿਉਂਕਿ ਅੰਦਰ ਨਾਮ ਦੀ ਕਮਾਈ ਹੈ, ਅੰਦਰ ਨਾਮ ਦਾ ਰਸ ਹੈ ਉਹਨਾਂ ਦੇ ਭਰਿਆ ਹੋਇਆ। ਜਿਨ੍ਹਾਂ ਦੇ ਕੋਲ ਨਿਤਨੇਮ ਨਹੀਂ ਹੈ, ਸ਼ਬਦ ਦੀ ਕਮਾਈ ਨਹੀਂ ਹੈ, ਉਹ ਸਰੀਰ ਕਰਕੇ ਭਾਵੇਂ ਜਿੰਨੇ ਮਰਜ਼ੀ ਤਕੜੇ ਹੋਣਗੇ, ਅੰਦਰੋਂ ਛਿੱਜ ਰਹੇ ਹੈ, ਅੰਦਰੋਂ ਮਾਨਸਿਕ ਤਲ 'ਤੇ ਕਮਜ਼ੋਰ ਨੇ। ਇਸ ਲਈ ਅਸੀਂ ਅੰਦਰੋਂ ਮਜ਼ਬੂਤ ਹੋਣਾ, ਜੇ ਅੰਦਰੋਂ ਮਜ਼ਬੂਤ ਹੋ ਗਏ ਨਾ, ਫਿਰ ਵੱਡੇ ਤੋਂ ਵੱਡੇ ਦੁੱਖ ਵੀ ਆ ਜਾਣਗੇ ਅਤੇ ਅਸੀਂ ਡੋਲਾਂਗੇ ਨਹੀਂ, ਸਰੀਰ ਜਿੰਨਾ ਮਰਜ਼ੀ ਤਕੜਾ ਹੋਵੇ, ਜੇ ਅੰਦਰ ਸਾਡੇ ਕੋਲ ਮਜ਼ਬੂਤੀ ਨਹੀਂ ਹੈ, ਤਾਂ ਉਹ ਚੰਗਾ ਤਕੜਾ ਸਰੀਰ ਵੀ ਡੋਲ ਜਾਏਗਾ। ਦੁਨੀ ਚੰਦ ਡੋਲ ਗਿਆ ਨਾ ਅਨੰਦਪੁਰ ਸਾਹਿਬ, ਭਾਰਾ ਸਰੀਰ ਸੀ, ਸਰੀਰ ਕਰਕੇ ਬੜਾ ਤਕੜਾ ਸੀ, ਪਰ ਅੰਦਰ ਮਾਨਸਿਕ ਕਮਜ਼ੋਰੀ ਹੋਣ ਕਰਕੇ ਡਰ ਗਿਆ। ਜਦੋਂ ਮਹਾਰਾਜ ਨੇ ਕਿਹਾ ਸਾਡਾ ਦੁਨੀ ਚੰਦ ਹਾਥੀ ਦਾ ਮੁਕਾਬਲਾ ਕਰੇਗਾ, ਅਤੇ ਦੇਹ ਦੇਖ ਕੇ ਹੀ ਕਿਹਾ ਨਾ ਮਹਾਰਾਜ ਨੇ, ਸਰੀਰ ਬੜਾ ਤਕੜਾ ਹਾਥੀ ਵਰਗਾ, ਪਰ ਅੰਦਰ ਅੰਦਰ ਕਮਾਈ ਨਹੀਂ ਹੋਣ ਕਰਕੇ ਕਮਜ਼ੋਰ ਸੀ, ਛਿੱਜਿਆ ਹੋਇਆ ਸੀ, ਦੌੜ ਗਿਆ, ਦੌੜਨ ਲੱਗਿਆਂ ਲੱਤ ਵੀ ਤੁੜਾ ਬੈਠਾ। ਅਤੇ ਜਿਹਦਾ ਸਰੀਰ ਪਤਲਾ ਜਾਂ ਹਲਕਾ ਜਾਂ ਸਰੀਰ ਸੀ, ਲੋਕ ਦੇਖ ਕੇ ਕਹਿੰਦੇ ਸੀ ਇਹਦੇ 'ਚ ਕਿਹੜਾ ਜਾਨ ਹੋਣੀ ਹੈ, ਵੀ ਇੰਨਾ ਹਲਕਾ ਜਾਂ ਪਤਲਾ ਜਾਂ ਸਰੀਰ ਹੈ, ਇਹਦੇ 'ਚ ਕਿਹੜੀ ਜਾਨ ਹੋਣੀ ਹੈ। ਅਤੇ ਮਹਾਰਾਜ ਕਹਿੰਦੇ ਭਾਈ ਬਚਿੱਤਰ ਸਿੰਘ ਨੂੰ ਲਿਆਓ, ਉਹ ਹਾਥੀ ਦਾ ਮੁਕਾਬਲਾ ਕਰੇਗਾ। ਅਤੇ ਸਿੰਘਾਂ ਨੇ ਕਿਹਾ ਮਹਾਰਾਜ ਕਰ ਲਏਗਾ, ਇਹਦਾ ਸਰੀਰ ਤਾਂ ਪਤਲਾ ਜਾਂ ਹਲਕਾ ਜਾਂ ਸਰੀਰ ਹੈ, ਇਹਦੇ 'ਚ ਇੰਨੀ ਜਾਨ ਹੈ। ਮਹਾਰਾਜ ਕਹਿੰਦੇ ਬਾਹਰ ਸਰੀਰ ਨਾ ਦੇਖੋ, ਅੰਦਰ ਬੜੀ ਜਾਨ ਹੈ, ਅੰਦਰੋਂ ਛਿੱਜਿਆ ਨਹੀਂ ਹੋਇਆ, ਅੰਦਰੋਂ ਬੜਾ ਬਲ ਮਜ਼ਬੂਤ ਹੈ, ਨਾਮ ਦੀ ਕਮਾਈ ਕਰ ਕਰਕੇ, ਅੰਮ੍ਰਿਤ ਰਸ ਪੀ ਪੀ ਕੇ ਬਹੁਤ ਅੰਦਰੋਂ ਮਜ਼ਬੂਤ ਹੋ ਗਿਆ, ਇਹ ਹਾਥੀ ਦਾ ਰੁੱਖ ਮੋੜ ਕੇ ਆਏਗਾ। ਅਤੇ ਮੋੜਿਆ ਵੀ ਉਹਨੇ, ਅਤੇ ਦੇਖਣ ਵਾਲੇ ਦੇਖਦੇ ਰਹਿ ਗਏ ਵੀ ਇੰਨਾ ਹਲਕਾ ਜਿਹਾ ਸਰੀਰ ਇੰਨੀ ਪਾਵਰ ਰੱਖਦਾ ਕਿ ਹਾਥੀ ਦਾ ਰੁੱਖ ਮੋੜਤਾ। ਮੱਥੇ ਦੇ ਉੱਤੇ ਉਹ ਤਵੀ ਨੂੰ ਚੀਰਦਿਆਂ ਜਦੋਂ ਬਰਛੀ ਉਹਦੇ ਮੱਥੇ ਨੂੰ ਧੱਸ ਗਈ ਜਾ ਕੇ। ਇਸੇ ਤਰ੍ਹਾਂ ਕਬੀਰ ਸਾਹਿਬ ਵੀ ਕਹਿੰਦੇ ਆ, ਕਹਿਣ ਲੱਗੇ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਮਨ ਤਾਂ ਅੰਦਰ ਡੋਲਦਾ ਨਹੀਂ, ਘਬਰਾਉਂਦਾ ਨਹੀਂ ਹੈ, ਤੁਸੀਂ ਤਨ ਨੂੰ ਡਰਾਵੇ ਦੇਣੇ ਦਈ ਜਾਓ, ਪਰ ਅੰਦਰ ਨਹੀਂ ਕੋਈ ਡਰ, ਖੌਫ, ਭੈ, ਕਿਉਂਕਿ ਅੰਦਰੋਂ ਛਿੱਜਿਆ ਨਹੀਂ, ਅੰਦਰੋਂ ਨਾਮ ਦਾ ਰਸ ਪੀਤਾ ਹੋਇਆ ਕਬੀਰ ਸਾਹਿਬ ਨੇ। ਜਿਨ੍ਹਾਂ ਨੇ ਆ ਅੰਮ੍ਰਿਤ ਪੀ ਲਿਆ ਨਾ ਨਾਮ ਦਾ, ਉਹ ਕਦੇ ਡੱਗ ਮਗਾਉਂਦੇ ਨਹੀਂ, ਸਦਾ ਚੜ੍ਹਦੀ ਕਲਾ 'ਚ ਰਹਿੰਦੇ ਆ। ਆ ਜਾਂ ਕੋ ਮੁਸ਼ਕਲ ਅੱਤ ਬਣੇ, ਅੱਤ ਦੀ ਮੁਸ਼ਕਲ ਵੀ ਬਣ ਜਾਏ, ਉਹ ਫਿਰ ਵੀ ਨਹੀਂ ਘਬਰਾਉਂਦੇ, ਕਦੇ ਨਹੀਂ ਉਹ ਡੋਲਦੇ, ਕਿਉਂਕਿ ਅੰਦਰ ਅੰਮ੍ਰਿਤ ਰਸ ਨੇ ਉਹਨਾਂ ਨੂੰ ਛਿੱਜਣ ਹੀ ਨਹੀਂ ਦਿੱਤਾ, ਕਮਜ਼ੋਰ ਹੀ ਨਹੀਂ ਹੋਣ ਦਿੱਤਾ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਆ, ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਓ,
पूरे गुरु दी मत ले लो और प्रभु नू त्याउना मिलेगा। जदों प्रभु नू त्याओगे ओ तुहाडे लई अमृत रस बन जाएगा। ओ रस पियो ते जदों तुसी गुरु संगत विच अमृत रस पियोगे फिर ना जियो मरे ना कब हो छिजे, फिर आत्मक तल ते ना कदे छिजेगा कमजोर होएगा ते ना ओ कदे जिंद जीव आत्मक तल ते ओदी मौत होएगी। ओ ते जिंद आत्मा करके सदा लई अमर हो गया, मौत तो रहत हो गया। इसलिए महाराज कहिंदे आके गुरु हुण गुरु साहब देखो जिदी शरण विच सानू आप आउणा चाहीदा है, सानू आप चल के आउणा चाहीदा है, उत्थे आवाजां पै

0: ਬਾਣੀਆਂ, ਕਿਉਂਕਿ ਸਿੱਖ ਵੀ ਕਮਜ਼ੋਰ ਹੋ ਗਏ, ਮਾਇਆਧਾਰੀ ਹੋ ਗਏ, ਜਿਹਨੇ ਕਮਜ਼ੋਰ ਕਰ ਦਿੱਤਾ। ਨਾ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਹੈ, ਨਾ ਹੁਣ ਘਰੋਂ ਨਿਕਲ ਕੇ ਗੁਰੂ ਸੰਗਤ ਦੇ ਵਿੱਚ ਆਇਆ ਜਾਂਦਾ ਹੈ, ਨਾ ਸਿਮਰਨ ਹੁੰਦਾ ਹੈ, ਨਾ ਨਿਤਨੇਮ ਹੁੰਦਾ ਹੈ। ਅਸੀਂ ਅਖਵਾ ਗੁਰੂ ਦੇ ਸਿੱਖ ਰਹੇ ਹਾਂ ਬਾਹਰੋਂ, ਪਰ ਅੰਦਰੋਂ ਕਿੰਨੇ ਕਮਜ਼ੋਰ ਹੋ ਚੁੱਕੇ ਹਾਂ, ਅੰਦਰੋਂ ਤਾਂ ਛਿੱਜ ਚੁੱਕੇ ਹਾਂ। ਸਾਨੂੰ ਆਪ ਆ ਕੇ ਖੈਰ ਮੰਗਣੀ ਚਾਹੀਦੀ ਸੀ। ਹਮ ਭੀਖਕ ਭਿਖਾਰੀ ਤੇਰੇ ਕਮਜ਼ੋਰ ਹਨ, ਸਾਡੇ ਪੱਲੇ ਕੁਛ ਨਹੀਂ ਹੈ। ਹੁਣ ਜਿਹਦੇ ਕੋਲ ਜਿਹੜਾ ਧਨਾੜ ਹੋਏਗਾ, ਉਹ ਕਦੇ ਭਿਖਾਰੀ ਬਣ ਕੇ ਮੰਗਦਾ ਨਜ਼ਰ ਆਏਗਾ? ਉਹ ਕਹੇਗਾ ਮੈਂ ਆਰਥਿਕ ਤਲ 'ਤੇ ਬੜਾ ਮਜ਼ਬੂਤ ਹਾਂ, ਮੈਨੂੰ ਕੀ ਮੰਗਣ ਦੀ ਲੋੜ ਹੈ। ਪਰ ਜਿਹਦੇ ਕੋਲ ਨਹੀਂ, ਉਹ ਫਿਰ ਮੰਗਦਾ। ਅਸੀਂ ਇੱਥੇ ਕਿਉਂ ਭਿਖਾਰੀ ਬਣਨਾ? ਕਿਉਂਕਿ ਸਾਡੇ ਕੋਲ ਆਤਮਕ ਮਜ਼ਬੂਤੀ ਨਹੀਂ ਹੈ, ਅਸੀਂ ਅੰਦਰੋਂ ਕਮਜ਼ੋਰ ਹੋਏ ਹੋਏ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ, ਦਾਤਾ ਹੋ ਦਿਆਲ, ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਪਰ ਉਲਟ ਹੋ ਗਿਆ, ਜਿੱਥੇ ਅਸੀਂ ਭਿਖਾਰੀ ਬਣ ਕੇ ਆਉਣਾ ਸੀ, ਮੰਗਣਾ ਸੀ ਕਿ ਵਾਹਿਗੁਰੂ ਜੀ ਸਾਨੂੰ ਨਾਮ ਦੀ ਖੈਰ ਬੰਦਗੀ ਦੀ ਦਾਤ ਦੇ ਦਿਓ, ਉੱਥੇ ਉਲਟਾ ਹੁਣ ਸਤਿਗੁਰੂ ਆਵਾਜ਼ਾਂ ਮਾਰਦੇ ਆ ਵੀ ਆ ਜਾਓ, ਮੈਂ ਤੇ ਅੰਮ੍ਰਿਤ ਵੇਲੇ ਬਾਹਾਂ ਖਿਲਾਰ ਕੇ ਬੈਠ ਗਿਆ, ਪ੍ਰਕਾਸ਼ਮਾਨ ਹੋ ਕੇ ਬੈਠ ਗਿਆ, ਆ ਜਾਓ। ਸਾਰੀ ਦਿਹਾੜੀ ਆਵਾਜ਼ਾਂ ਪੈਂਦੀਆਂ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ। ਕਿੱਥੇ ਰਹਿ ਗਏ? ਅਸੀਂ ਆਪੋ ਆਪਣੇ ਕੰਮਾਂ 'ਚ ਉਲਝ ਗਏ, ਅਸੀਂ ਸੰਸਾਰ 'ਚ ਉਲਝ ਗਏ। ਔਰ ਇਹ ਵੀ ਧਿਆਨ ਰੱਖਿਓ, ਕਈ ਗੁਰੂ ਦੇ ਦਰ 'ਤੇ ਆ ਕੇ ਵੀ ਨਹੀਂ ਆਏ, ਆ ਕੇ ਵੀ ਨਹੀਂ ਆਏ, ਉਹ ਆਪਣੇ ਆਪਣੇ ਮੋਬਾਈਲ 'ਚ ਮਸਤ ਨੇ, ਆਪੋ ਆਪਣੀਆਂ ਗੱਲਾਂ 'ਚ ਮਸਤ ਨੇ। ਸਾਹਿਬ ਜੀ ਕਹਿੰਦੇ ਮੇਰੇ ਕੋਲ 'ਤੇ ਆ ਜਾ, ਤੂੰ ਦੁਨੀਆਂ ਦੀ ਨਜ਼ਰ ਵਿੱਚ ਗੁਰੂ ਦੇ ਦਰ 'ਤੇ ਆਇਆ ਹੋਇਆ, ਪਰ ਮੇਰੀ ਨਜ਼ਰ 'ਚ ਤਾਂ ਹਜੇ ਆਇਆ ਹੀ ਨਹੀਂ। ਤੂੰ ਤਾਂ ਆਪੋ ਆਪਣੇ ਮੋਬਾਈਲਾਂ 'ਚ ਮਸਤ ਹੋਇਆ ਪਿਆ, ਇਸ ਲਈ ਆ ਮੇਰੇ ਕੋਲ, ਆ ਕੇ ਸੱਚੀ ਬਾਣੀ ਦੇ ਨਾਲ ਜੁੜ ਜਾ, ਫਿਰ ਤੇਰਾ ਆਉਣਾ ਸਫਲ ਹੋ ਜਾਏਗਾ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ, ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਤੋ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ, ਜਿਹਨੇ ਗੁਰੂ ਸੰਗਤ ਵਿੱਚ ਸ਼ਬਦ ਦਾ ਅੰਮ੍ਰਿਤ ਰਸ ਪੀ ਲਿਆ, ਨਾ ਜੀਓ ਮਰੈ ਜਿੰਦ ਜੀਵ, ਆਤਮਕ ਮੌਤ ਨਹੀਂ ਹੁੰਦੀ, ਨਾ ਕਬਹੂ ਛਿੱਜੈ, ਉਹ ਕਦੇ ਅੰਦਰੋਂ ਕਮਜ਼ੋਰ ਨਹੀਂ ਪੈਂਦੀ ਜੀਵ ਆਤਮਾ, ਉਹਦਾ ਮਨ ਵੀ ਮਜ਼ਬੂਤ ਹੋ ਜਾਂਦਾ, ਕਦੇ ਵੀ ਉਹ ਅੰਦਰੋਂ ਕਮਜ਼ੋਰ ਨਹੀਂ ਪੈਂਦਾ ਹੈ। ਗੁਰੂ ਸਾਹਿਬ ਜੀ ਸਮਝਾਉਂਦੇ ਹਨ,
1: ਰਤਨ ਜਵਾਹਰ ਹਰ ਮਾਨਕ ਲਾਲਾ,
0: ਇਹ ਜਿਹੜਾ ਸ਼ਬਦ ਹੈ ਨਾ, ਸ਼ਬਦ ਨਾ ਜਿਹੜਾ ਨਾਮ ਹੈ, ਇਹ ਬੜਾ ਕੀਮਤੀ ਰਤਨ ਹੈ, ਬੜੇ ਕੀਮਤੀ ਜਵਾਹਰਾਤ ਨੇ, ਬੜਾ ਕੀਮਤੀ ਇਹ ਮਾਣਕ ਹੈ, ਲਾਲ ਹੈ, ਜਿਹਦਾ ਮੁੱਲ ਹੀ ਨਹੀਂ ਕੋਈ ਦੇ ਸਕਦਾ। ਅਸੀਂ ਗੁਰਬਾਣੀ ਦਾ ਮੁੱਲ ਨਹੀਂ ਦੇ ਸਕਦੇ। ਇਹ ਭੁਲੇਖਾ ਹੈ ਸਾਡੇ ਮਨ ਵਿੱਚ ਵੀ ਮੈਂ ਗੁਰਬਾਣੀ ਦਾ ਮੁੱਲ ਦੇਤਾ ਨਹੀਂ। ਅਸੀਂ ਸ਼ੁਕਰਾਨਾ ਕਰਦੇ ਹਾਂ ਵੀ ਸਾਨੂੰ ਬਾਣੀ ਸੁਣਾਈ ਹੈ, ਜਿਵੇਂ ਅਖੰਡ ਪਾਠ ਸਾਹਿਬ ਹੈ, ਸਹਿਜ ਪਾਠ ਹੈ। ਜੇ ਕੋਈ ਕਹੇ ਵੀ ਮੈਂ ਉਹਦਾ ਮੁੱਲ ਦੇਤਾ, ਕਦੇ ਨਹੀਂ ਦਿੱਤਾ ਜਾ ਸਕਦਾ। ਇਹ ਤਾਂ ਸ਼ੁਕਰਾਨਾ ਹੈ, ਅਸੀਂ ਬਾਣੀ ਸਾਡੇ ਕੰਨਾਂ 'ਤੇ ਤੱਕ ਪਹੁੰਚ ਗਈ, ਗੁਰਬਾਣੀ ਸੁਣਨ ਨੂੰ ਪੜ੍ਹਨ ਨੂੰ ਮਿਲ ਗਈ, ਇਹ ਸ਼ੁਕਰਾਨਾ ਹੈ। ਇਹਦਾ ਮੁੱਲ ਨਹੀਂ ਦਿੱਤਾ, ਇਹ ਅਮੋਲਕ ਦਾਤ ਹੈ। ਦੁਨੀਆਂ ਦੇ ਕੀਮਤੀ ਰਤਨ, ਜਵਾਹਰਾਤ, ਹੀਰੇ, ਮੋਤੀ ਤੁਸੀਂ ਖਰੀਦ ਸਕਦੇ ਹੋ, ਉਹਦਾ ਮੁੱਲ ਲੱਗਾ ਵੀ ਹੋਇਆ, ਤੁਸੀਂ ਮੁੱਲ ਦੇਖ ਸਕਦੇ ਹੋ, ਪਰ ਸ਼ਬਦ ਦਾ ਮੁੱਲ ਨਹੀਂ ਹੈ। ਨਾ ਕੋਈ ਇਹਦਾ ਮੁੱਲ ਪਾ ਸਕਦਾ, ਨਾ ਕੋਈ ਦੇ ਸਕਦਾ, ਇਹ ਅਮੋਲਕ ਹੈ। ਮਹਾਰਾਜ ਕਹਿੰਦੇ ਗੁਰ ਕਾ, ਗੁਰੂ ਦਾ ਸ਼ਬਦ ਕੀ ਹੈ? ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ, ਜਿਹੜਾ ਉਹ ਇੱਕ ਇੱਕ ਪੰਗਤੀ ਸ਼ਬਦ ਦੀ, ਇੱਕ ਇੱਕ ਪਦਾ, ਇੱਕ ਇੱਕ ਸਲੋਕ, ਇੱਕ ਇੱਕ ਪੌੜੀ, ਇੱਕ ਇੱਕ ਜਿਹੜੇ ਕਹਿ ਲਓ ਕਿ ਇੱਕ ਇੱਕ ਸ਼ਬਦ, ਇੰਨਾ ਵਡਮੁੱਲਾ ਹੈ ਕਿ ਅਸੀਂ ਉਹਦਾ ਮੁੱਲ ਨਹੀਂ ਦੇ ਸਕਦੇ। ਹਾਂ, ਗੁਰੂ ਦੀ ਕਿਰਪਾ ਨਾਲ ਇਹ ਖਜ਼ਾਨਾ ਲੈ ਕੇ ਇਹਦੀ ਕਮਾਈ ਕਰਕੇ ਧਨਾੜ ਜ਼ਰੂਰ ਹੋ ਸਕਦੇ ਹਾਂ, ਧਨਵੰਤ ਹੋ ਸਕਦੇ ਹਾਂ, ਸ਼ਾਹੂਕਾਰ ਹੋ ਸਕਦੇ ਹਾਂ। ਤਾਂ ਮਹਾਰਾਜ ਕਹਿੰਦੇ ਰਤਨ ਜਵਾਹਰ हर माणक लाला जिहड़ा हरी दे नाम दा कीमती माणक है, कीमती लाल है, कीमती रतन है, ये जड़े हरी दे नाम दा खजाना है जी।
1: सिमर सिमर प्रभ पए निहला,
0: इनू रोज सिमरो मन दे तल ते, रोज इनू सिमरना करो, रोज इहदी कमाई करो, जदों कमाई करोगे ते ओ तुहानू निहाल कर देगा। बाहरों जदों कोई मेहनत करके आवे ते उनू दुगना चुगना धन मिल जाए उहदे बदले, ते बड़ा खुश हो के घर आके कहिंदा वी अज ते मैं निहाल हो गया, कहिंदा ना अज मैं निहाल हो गया। पुछया कि बहुत ज़्यादा खुश प्रसन्न हो गया, क्योंकि अज मेरी सोच नालों वध धन जिहड़ा वह मैनू मिलिया। महाराज कहिंदे तू नाम की कमाई तो करके वेख, शब्द नू कमा के तो वेख, आ जिहड़ा खजाना तैनू खोल के दिता इहदी कमाई कर, जदों कमाई करेगा वह भी तैनू निहाल कर देगा, वह भी तैनू निहाल कर देगा। जिथे तेरा हाल कदे माड़ा, दो ही शब्द ने बेहाल ते निहाल। जे बेहाल हो गए ते कोई पुछे की हाल है, वो कहिंदे बस पुछ ना बेहाल होया पिया, शब्द नहीं मेरे कोल दसन लई। ते जे कोई निहाल हो जाए उनू पुछो भी किन्नी खुशी है, तेरा चेहरा खिड़िया पिया की गल, वो कहिंदे पुछ ना अज ते निहाल ही हो गया, मेरे कोल शब्द नहीं है दसन वास्ते। जदों हालत बहुत ज़्यादा विगड़ जाए वह भी शब्दों च बयान नहीं होंगे, तो जो हालत बहुत ज़्यादा सवर जाए वह भी शब्दों के विच बयान नहीं आती। असी निहाल होना चाहते हाँ, किदा होवांगे जिदे उत्ते उहदी नज़र हो गई। जिनको नज़र करम तिनकार नानक नदरी नज़र निहाल, ये लास्ट ते है ना, जो आप जपजी साहब की बाणी पढ़ते हाँ, यद मतलब पहला जिहड़ा खजाना दिता है 38 पौड़ियां च उहनू कमा, जदों तू कमा लेंगा ना फिर अखीर ते वह तेरे ते तेनू निहाल कर देगा। जिहड़ा खजाना तेनू वह मिल जाएगा। हुण इत्थे फिर बाहर दा खजाना लैण लई ते दौड़ लगी पई है, दिन रात बंदा दौड़ कर रहा, सारी सारी रात जागण नू तैयार है। इत्थे फिर आवाजा दिता जा रहा है, वह फिर नहीं साडे समझ आ रही। कबीर लूटना है ता लूट लै, राम नाम है लूट, फिर पाछे पछताओ हो गे, प्राण जाएंगे छूट। ये तुहानू ये कीमती रतन जवेहर हर माणक लाला, ये प्राण छुट्टन तो बाद थोड़ी खजाना मिलना है। हुण इत्थे फिर एक नुकता समझ लियो, जेड़ा धन असी बाहरों एकत्र कीता है दिन रात दौड़ कर करके, जां बईमानियां ठगियां कर करके, वह जदों प्राण छुट्टने हैं तो नाल नहीं जाना, प्राण जाएंगे छूट उदों नाल नहीं जाना। तो जेड़ा नाल जाना सी उहदे वल ध्यान ही नहीं गया, उहदी कमाई नहीं कीती, वह प्राण छुट्टन तो बाद मिलना नहीं, जेड़ा मिलिया वह इत्थे ही रह जाना। तो जिहड़ा असी कहिंदे सी प्राण छुट जाण कोई नहीं बाद च, वह फिर मुड़ के मिलना नहीं, वह तो पछतावा ही रह गया ना, फिर दोवें पासे गए। जिहड़ा इधर एकत्र कीता वह नाल नहीं गया, जिहड़ा असी सोचते सी कोई नहीं बड़ा समा पिया हजे वह कमाउण वास्ते समा नहीं मिलिया, हुण पछतावे तो सिवा की है। हालत की हो गई, नैनो नीर भए तन खीना, भए केस दुध वानी, रुदा कंठ शब्द नहीं उचरे अब क्या करे परानी। हुण वक्त है, समा है, टाइम है, असी जिन्ने आ कीमती रतन जवेहर हर माणक लाला दी कमाई कर लईए नितनेम करके शब्द अभ्यास। और ये भी ध्यान रखना, बार तुसी हीरे मोती जवाहरात सोना चांदी जिथे मर्जी रख लो चोर दी नज़र पई जाती है, लुटेरा लुट के लई जांदा है, पर आ कीमती खजाने ते किसे दी माड़ी नज़र नहीं पएगी। कोई उचक्का इनू चुक के नहीं ले जा सकदा, कोई लुटेरा इनू लुट के नहीं ले जा सकदा, ये तुहाडे नाल ही रहेगा। गुर का बचन बसै जी नाल है, जल नहीं डूबै तशकर नहीं लेवै, भाहे ना साकै जल है। इनू अग भी नहीं सड़ सकती। तो गुरु महाराज जी समझाते हैं करना की है, सिमर सिमर उनू सिमरो, जिहड़ा गुर का शब्द है उदी कमाई करो, उदा अभ्यास करो। जदों तुसी उनू सिमरोंगे प्रभ भए निहाला, वह प्रभु तुहाडे ते बहुत प्रसन्न हो करके तुहानू सदा लई वह निहाल कर देगा। फिर वह तनवंत कुलवंत पतवंत हो जाएगा, जिदे उते वह निहाल हो गया वह तनवंत कुलवंत पतवंत हो जाएगा, इज्जत वाला धन वाला उच्ची कुल वाला। इसलिए महाराज जी कह रहे ने कि आओ गुरु शब्द की कमाई करो और उस मालिक दियां बख्शिशां दे पात्र बन जावो जी।
1: जत कत पेखो साधु सरना।
0: एक गल होर ध्यान च रखना, जो शब्द का प्रकरण चल रहा है, महाराज कहिंदे गुर पूरा पाई है, प्रभु त्याई है, दस रहे ने गुरु अर्जन देव महाराज कि तुसी पूरे गुरु की शरण पाओ, पूरे दिया नाम त्याओ, फिर उन्हें निहाल तुहाडे ते होना है। हुण महाराज कहिंदे जिस पूरे गुरु की शरण विच तू आउना है, जिस पूरे गुरु दे चरणी तू लगना है, वह गुरु नू सिर्फ चार दुवारी दे अंदर सीमित ना रखी। वह गुरु बड़ा विशाल है, बड़ा विशाल है, इन्ना विशाल है वह गुरु कि जिथे किते भी तू आवे जावे उठे बैठे वह गुरु तेरे नाल है। गुर मेरे संग सदा है नाले, तू जिथे भी वह गुरु नू नाल लैके चल। केवल चार दवारी अंदर नहीं, भी गुरु तो केवल एक बिल्डिंग दे नहीं, जिथे किते भी हाँ गुर मेरे संग सदा है नाले। पर इहदे लई पहला गुरु नू समझना पेगा। इसलिए महाराज कहिंदे जदों तू गुरु शरण दे विच आवें ते गुरु नू समझ के जावें, फिर जत कत पेखो साधु शरणा, फिर जिथे किथे भी तू देखे तैनू गुरु दी शरण जिहड़ी आ उह महसूस होएगी। किदां? हर वेले अपने नाल शब्द रख, हर वेले अपने नाल बाणी नाल जोड़ के रख, ते बाणी गुरु, गुरु है बाणी। जिथे किते भी तू है तेरे नाल शब्द है, ते शब्द की है गुरु है, बाणी की गुरु है। फिर जिथे किते भी तैनू हर थां ते साधु शरण गुरु की शरण महसूस होएगी भी मैं गुरु की शरण विच हां। भाई गोंदा जी किथे बैठे आ? काबल दे विच। ते गुरु हर राय साहब किथे बैठे आ? कीरतपुर साहब दे विच। जुड़ गए शब्द नाल, ऐसा जुड़ गए उत्थे बैठे भी इदां लग रहा जिवें मैं गुरु हर राय साहब की शरण विच बैठा होया ते गुरु महाराज के चरण पकड़े हुए आ। एक दिन कहिंदे बहुत लंबेरा समा बैठे रहे, इदां ही लग रहा सी अखां बंद अंदर शब्द चल रहा, इदां लग रहा जिवें गुरु हर राय साहब के चरण पकड़े आ। ते इधरों गुरु हर राय साहब जी आसन तो ही ना उठन, बार बार बेनती कर रहे महाराज लंगर छक लो, प्रशादा छक लो, टाइम हो गया। महाराज कहिंदे कोई नहीं रुक जा थोड़ा जा। करदे करदे किन्ना समा हो गया, दुपहरा हो गया। जदों भाई साहब जी ने चरण छड़े फिर महाराज उठ के प्रशादा छकन आए, संगतां दे मना विच सवाल सी, महाराज कहिंदे समा आएगा इहदा जवाब जरूर मिलेगा। जदों भाई गोंदा सतगुरु महाराज की शरण विच आया ना संगत नाल लैके, ते सतगुरु महाराज ने संगत नू पुछया भी ये आप भी जपदा है ते तुहानू भी जपाउंदा हुंदा है कि एवें तुहानू ही जपाउंदा रहिंदा है, आप जपदा नहीं, आप सिमरन नहीं करदा? महाराज कहिंदे की दसीए? संगत कहिंदी महाराज की दसीए, इहदे जदों जपण बैठदा ते मुड़ के उठदा ही कोई नहीं। सतगुरु महाराज कहिंदे की मत हुण जिहड़े इधर कीरतपुर साहब की संगत सवाल कर रही सी ना उन्होंने जवाब देने वास्ते महाराज कहिंदे की मतलब तुहाडा? कहिंदे महाराज फलाने दिन एक दिन ये भाई साहब इन्ना जुड़ गए मुड़ के उठे ही नहीं दोपहर तक, ते संगत बड़ी हैरान हो गई भी उदन तो गुरु साहब भी कोई नहीं सी उठे, ये कहानी की है? फिर दसिया कि सतगुरु महाराज कहिंदे इन्हें साडे चरण पकड़े हुए सी, ਇਹ ਉੱਥੇ ਬੈਠਾ ਦੀ ਇੱਦਾਂ ਲੱਗਦਾ ਸੀ ਜਿਵੇਂ ਮੈਂ ਗੁਰੂ ਦੀ ਸ਼ਰਨ ਵਿੱਚ ਬੈਠਾ ਹੋਇਆਂ। ਇਹ ਚਰਨ ਇਹਨੇ ਛੱਡੇ ਨਹੀਂ ਅਤੇ ਅਸੀਂ ਉੱਠਦੇ ਕਿੱਦਾਂ? ਦੇਖੋ ਕੈਸਾ ਗੁਰੂ ਅਤੇ ਸਿੱਖ ਦਾ ਪਿਆਰ ਹੈ, ਐਸਾ ਸਾਡਾ ਵੀ ਪਿਆਰ ਪੈ ਜਾਏ ਕਿ ਜਤ ਕਤ ਪੇਖੋਂ ਸਾਧੂ ਸ਼ਰਨਾ। ਮੈਂ ਜਿੱਥੇ ਕਿਤੇ ਵੀ ਦੇਖਾਂ, ਜਾਵਾਂ ਆਵਾਂ, ਮੈਨੂੰ ਮੇਰੇ ਗੁਰੂ ਦੀ ਸ਼ਰਨ ਮਹਿਸੂਸ ਹੋਵੇ ਕਿ ਮੈਂ ਗੁਰੂ ਦੀ ਸ਼ਰਨ ਵਿੱਚ ਹਾਂ। ਅਤੇ ਉਹ ਤਾਂ ਹੋਏਗਾ ਜੇ ਸ਼ਬਦ ਅਭਿਆਸ ਚੱਲੇਗਾ। ਜੇ ਅੰਦਰ ਸ਼ਬਦ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਮੇਰੇ ਅੰਦਰ ਇੱਕ ਵੀ ਸ਼ਬਦ ਵਸ ਗਿਆ, ਫਿਰ ਮੈਂ ਜਿੱਥੇ ਕਿਤੇ ਵੀ ਦੇਖਾਂ ਮੈਨੂੰ ਇੱਦਾਂ ਲੱਗੇਗਾ ਜਿਵੇਂ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਹਾਂ, ਗੁਰੂ ਮੇਰੇ ਦੂਰ ਹੈ ਹੀ ਨਹੀਂ। ਇਸ ਲਈ ਮਹਾਰਾਜ ਜੀ ਕਹਿੰਦੇ ਆ ਵੀ ਜਿਹੜਾ ਰਤਨ ਜਵਾਹਰ ਹਰ ਮਾਣਕ ਲਾਲਾ ਹੈ, ਸਿਮਰ ਸਿਮਰ ਉਹਨੂੰ ਸਿਮਰੋ, ਉਹ ਪ੍ਰਭੂ ਤੁਹਾਡੇ 'ਤੇ ਇੰਨਾ ਨਿਹਾਲ ਹੋ ਜਾਏਗਾ। ਫਿਰ ਜਤ ਕਤ ਪੇਖੋ ਸਾਧੂ ਸ਼ਰਨਾ, ਜਿੱਥੇ ਕਿਤੇ ਵੀ ਤੁਸੀਂ ਦੇਖੋਗੇ ਤੁਹਾਨੂੰ ਗੁਰੂ ਦੀ ਸ਼ਰਨ ਮਹਿਸੂਸ ਜਿਹੜੀ ਆ ਉਹ ਹੋਏ, ਤੁਹਾਨੂੰ ਉਹਦਾ ਅਨੁਭਵ ਹੋਵੇਗਾ।
1: ਹਰ ਗੁਣ ਗਾਏ ਨਿਰਮਲ ਮਨ ਕਰਨਾ।
0: ਪਰ ਕੀ ਕਰਨਾ ਪਏਗਾ? ਫਿਰ ਥੋੜ੍ਹਾ ਸਮਝੋ ਇਕਾਗਰਤਾ ਬਣਾ ਕੇ, ਕਿਉਂਕਿ ਧਿਆਨ ਹੁਣ ਸਾਡਾ ਬਰਸਾਤ ਵੱਲ ਹੋ ਗਿਆ। ਥੋੜ੍ਹੀ ਇਕਾਗਰਤਾ ਬਣਾਓ। ਜਤ ਕਤ ਪੇਖੋ ਸਾਧੂ ਸ਼ਰਨਾ, ਇਹ ਕਦੋਂ ਦੇਖਾਂਗੇ, ਕਦੋਂ ਅਨੁਭਵ ਹੋਏਗਾ, ਕਦੋਂ ਮਹਿਸੂਸ ਹੋਏਗਾ? ਮਹਾਰਾਜ ਨੇ ਨਾਲ ਦੱਸ ਵੀ ਦਿੱਤਾ, ਐਵੇਂ ਦੁਬਦਾ 'ਚ ਨਾ ਪੈ ਜਾਇਓ। ਕਿੱਦਾਂ ਹੋਏਗਾ? ਹਰ ਗੁਣ ਗਾਏ ਨਿਰਮਲ ਮਨ ਕਰਨਾ। ਕਰਨਾ ਦਾ ਅਰਥ ਕੀ ਕਰੋਗੇ? ਮਹਾਰਾਜ ਕਹਿੰਦੇ ਪਹਿਲਾਂ ਹਰੀ ਦੇ ਦਿੱਤੇ ਗੁਣ ਗਾਓ, ਗਾ ਗਾ ਗਾ ਕੇ ਮਨ ਨਿਰਮਲ ਕਰ ਲਓ। ਜਦੋਂ ਤੁਸੀਂ ਪਵਿੱਤਰ ਮਨ ਕਰ ਲਓਗੇ ਫਿਰ ਤੁਸੀਂ ਜਤ ਕਤ ਪੇਖੋ ਸਾਧੂ ਸ਼ਰਨਾ, ਅਤੇ ਜਦੋਂ ਪਵਿੱਤਰ ਪਵਿੱਤਰ ਪੁਨੀਤ ਕਰ ਲਓਗੇ ਫਿਰ ਜੈ ਜੈ ਪੇਖੋ ਤਾਂ ਹਜੂਰ ਦੂਰ ਕਤ ਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਫਿਰ ਉਹ ਜਿੱਥੇ ਕਿਤੇ ਦੇਖੋਗੇ ਤੁਹਾਨੂੰ ਉਹ ਹਰੀ ਹਰੀ ਦਿਸੇਗਾ। ਫਿਰ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਜਿਹਦੇ ਅੰਦਰੋਂ ਵੀ ਬੋਲ ਨਿਕਲਣਗੇ ਨਾ, ਤੁਸੀਂ ਮੁਸਕਰਾਓਗੇ, ਤੁਸੀਂ ਕਹੋਗੇ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਪਰ ਉਹਦੇ ਲਈ ਹਰ ਗੁਣ ਗਾਏ ਨਿਰਮਲ ਮਨ ਕਰਨਾ, ਮਨ ਨਿਰਮਲ ਕਰਨਾ ਪਏਗਾ, ਮਨ ਪਵਿੱਤਰ ਕਰਨਾ ਪਏਗਾ। ਉਸ ਵਾਹਿਗੁਰੂ ਜੀ ਦੇ ਪਰਮੇਸ਼ਵਰ ਦੇ ਸ਼ਬਦ ਦੇ ਰਾਹੀਂ, ਬਾਣੀ ਦੇ ਰਾਹੀਂ ਗੁਣ ਗਾ ਗਾ ਕੇ ਜੀ।
1: ਘਟ ਘਟ ਅੰਤਰ ਮੇਰਾ ਸਵਾਮੀ ਉਠਾ।
0: ਉਹ ਜਿਹੜਾ ਮਾਲਕ ਹੈ ਨਾ ਸਵਾਮੀ ਪਰਮੇਸ਼ਵਰ, ਉਹ ਹਰ ਇੱਕ ਘਟ ਦੇ ਅੰਦਰ ਵੱਸਦਾ ਹੈ। ਕੋਈ ਐਸਾ ਘਟ ਹਿਰਦਾ ਨਹੀਂ ਜਿੱਥੇ ਉਹਦਾ ਵਾਸਾ ਨਾ ਹੋਵੇ। ਹਰ ਘਟ ਦੇ ਵਿੱਚ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ, ਪੁਕਾਰ ਪੁਕਾਰ ਪੁਕਾਰ ਕੇ ਕਿਹਾ, ਉਹ ਜਿਹਨੂੰ ਮਿਲਣਾ ਚਾਹੁੰਦੇ ਹੋ, ਜਿਹਦੇ ਤੋਂ ਨਿਹਾਲ ਹੋਣਾ ਚਾਹੁੰਦੇ ਹੋ, ਉਹ ਤਾਂ ਹਰ ਇੱਕ ਅੰਦਰ ਵੱਸਦਾ। ਉਹ ਕੇਵਲ ਜੰਗਲ ਜਾਂ ਪਹਾੜ ਦੀ ਚੋਟੀ 'ਤੇ ਨਹੀਂ, ਕਾਹੇ ਰੇ ਬਨ ਖੋਜਣ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਮਹਾਰਾਜ ਜੀ ਕਹਿੰਦੇ ਆ ਉਹ ਜਿਹੜਾ ਸਵਾਮੀ ਹੈ ਨਾ, ਉਹ ਸਵਾਮੀ ਜਿਹਦੇ ਜਿਹਦਾ ਸ਼ਬਦ ਆਪਾਂ ਪੜ੍ਹਦੇ ਨਾ, ਜਿਸ ਕੈ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਉਹ ਮਾਲਕ ਸਭਨਾਂ ਦੇ ਹਿਰਦਿਆਂ ਵਿੱਚ ਘੱਟ ਵਿੱਚ ਵਸਣ ਵਾਲਾ ਹੈ।
1: ਨਾਨਕ ਨਾਮ ਪਾਇਆ ਪ੍ਰਭ ਤੁਠਾ।
0: ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਦੋਂ ਉਹ ਪ੍ਰਭੂ ਤਰੁੱਠਦਾ ਹੈ ਤਾਂ ਉਹਦਾ ਨਾਮ, ਇਹ ਦਾਤ, ਇਹ ਖੈਰ ਸਾਡੀ ਝੋਲੀ ਵਿੱਚ ਪੈਂਦੀ ਹੈ। ਪਰ ਹੁਣ ਫਿਰ ਸਵਾਲ ਹੈ ਕਿ ਪ੍ਰਭੂ ਕਦੋਂ ਤਰੁੱਠਦਾ ਹੈ? ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ, ਜਦੋਂ ਅਸੀਂ ਗੁਰੂ ਚਰਨਾਂ ਦੇ ਵਿੱਚ ਆ ਕੇ ਜੁੜਾਂਗੇ, ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ, ਜਦੋਂ ਅਸੀਂ ਸ਼ਬਦ ਦਾ ਆਸਰਾ ਲੈ ਕੇ ਸੰਗਤ ਕਰਾਂਗੇ, ਫਿਰ ਉਹ ਜਿਹੜਾ ਹਰ ਘੱਟ ਵਿੱਚ ਹਰ ਥਾਂ 'ਤੇ ਹੈ ਉਹ ਫਿਰ ਦੇਖ ਕੇ ਬੜਾ ਤਰੁੱਠ ਜਾਏਗਾ, ਬੜਾ ਉਹ ਤਰੁੱਠੇਗਾ, ਇੰਨਾ ਤਰੁੱਠ ਜਾਏਗਾ ਕਿ ਉਹ ਨਾਨਕ ਨਜ਼ਰੀ ਨਦਰ निहाल कर देगा, फिर उत्थे जीवन परम आनंदमयी हो जाएगा, फिर उत्थे उत्तम आनंदमयी जीवन हो जाएगा। उदे लई जे ओ चाहुंदे आ वी ओ साडे ते तरुठे, ओ साडे ते प्रसन्न हो जाए, फिर आवो सिख सत गुरु के प्यारियो, गावो सच्ची बाणी, बाणी तां गावो गुरु केरी बाणियां सिर बाणी। ते जिन्हें गुरु कृपा नाल शब्द दी कमाई करके उस प्यारे दियां खुशियां लै लईयां, उहदियां बख्शिशां लै लईयां, नाम रंग दे विच रंगणा कीता, जिवें फिर बेनती करां गुरपूरै कृपा धारी प्रभ पूरी लोच हमारी, जिहदे मन दी ओह लोच इच्छा पूरी हो गई, ओह फिर खुशी नाल गाउंदा है, ओह खिड़िया होया कहिंदा है गुरु।

ਜਿਹਦੇ ਉੱਤੇ ਉਸ ਮਾਲਕ ਦੀ ਕਿਰਪਾ ਹੋ ਗਈ, ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਕਮਾ ਕੇ ਸਾਧ ਸੰਗ ਹਰ ਅੰਮ੍ਰਿਤ ਪੀਜੈ, ਨਾ ਜੀਉ ਮਰੇ ਨਾ ਕਬਹੂ ਛਿਜੈ ਵਾਲਾ ਆਪਣਾ ਜੀਵਨ ਬਣਾ ਲਿਆ, ਉਹ ਫਿਰ ਕਹਿੰਦੇ ਵੀ ਮੈਂ ਕਿੱਡੇ ਵੱਡੇ ਭਾਗਾਂ ਵਾਲਾ ਹਾਂ ਜੋ ਐਸਾ ਪੂਰਾ ਗੁਰੂ ਮੈਨੂੰ ਮਿਲਿਆ, ਜਿਹਦੇ ਨਾਲ ਮੇਰੇ ਉੱਤੇ ਉਸ ਮਾਲਕ ਦੀ ਰਹਿਮਤ ਬਖਸ਼ਿਸ਼ ਵਰਤੀ ਅਤੇ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਗਿਆ। ਅਸੀਂ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜ ਕੇ ਬਾਣੇ ਔਰ ਬਾਣੀ ਦੇ ਧਾਰਨੀ ਬਣੀਏ। 2 ਤਰੀਕ ਨੂੰ ਐਤਵਾਰ ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਅੰਮ੍ਰਿਤ ਸੰਚਾਰ ਹੁੰਦਾ ਹੈ। ਅੰਮ੍ਰਿਤ ਵਿਲਾਖੀਆਂ ਨੂੰ ਬੇਨਤੀ ਹੈ ਕਿ ਆਪ ਜੀ ਗੁਰੂ ਘਰ ਕੇਸੀ ਇਸ਼ਨਾਨ ਕਰਕੇ 10 ਵਜੇ ਪਹੁੰਚੋ ਅਤੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲਓ। ਜਿਹੜੇ ਹਜੇ ਗੁਰੂ ਵਾਲੇ ਨਹੀਂ ਬਣੇ, ਖੰਡੇ ਦੀ ਪੌਲ ਨਹੀਂ ਲਈ, ਉਹ ਅਰਦਾਸ ਕਰੋ ਮਹਾਰਾਜ ਅੱਗੇ ਕਿ ਸਾਡਾ ਮਨ ਮੰਨ ਜਾਏ, ਅਸੀਂ ਵੀ ਗੁਰੂ ਵਾਲੇ ਬਣ ਕੇ ਇਹ ਬਖਸ਼ਿਸ਼ਾਂ ਇਹ ਖੁਸ਼ੀਆਂ ਲੈ ਕੇ ਆਪਣਾ ਜਨਮ ਸਵਾਰ ਸਕੀਏ। ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਤ ਦੇਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਰਜਨ ਦੇ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ

ਪ੍ਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ ਦੇ ਸੁਣ ਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

एहन सहज सुपाय।

ॐ संत का मार्ग धर्म की पर।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਰਸਾਤ ਦਾ ਮੌਸਮ ਹੈ, ਬਹੁਤ ਜ਼ਿਆਦਾ ਬਰਸਾਤ

0: ਹੋਣ ਕਰਕੇ ਜਿੰਨਾ ਚਿਰ ਗੁਰੂ ਘਰ ਦੇ ਕੀਰਤਨੀਏ ਰਾਗੀ ਜਥਾ ਨਹੀਂ ਪਹੁੰਚਦਾ, ਆਓ ਸੁਰਤ ਜੋੜੋ ਗੁਰੂ ਮਹਾਰਾਜ ਦੇ ਚਰਨਾਂ 'ਚ। ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਜੁੜੀਏ ਅਤੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲਈਏ। ਬਾਹਰ ਦੀ ਬਰਸਾਤ ਨੇ ਬਾਹਰੋਂ ਮੌਸਮ ਠੰਡਾ ਕੀਤਾ ਹੈ। ਸ਼ਬਦ ਨਾਲ ਜੁੜ ਕੇ, ਵਾਹਿਗੁਰੂ ਜੀ ਦੇ ਸਿਮਰਨ ਨਾਲ ਜੁੜ ਕੇ ਸਾਡੇ ਮਨਾਂ ਉੱਤੇ ਵੀ ਕਿਤੇ ਇਹ ਨਾਮ ਦੀ ਬਰਸਾਤ ਹੋ ਜਾਏ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਾਡਾ ਵੀ ਮਨ ਸ਼ੀਤਲ ਹੋ ਜਾਏ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਵੀ ਕਿਤੇ ਸਾਡਾ ਭਿੱਜ ਜਾਏ। ਔਰ ਜੋ ਮਨ ਦੀਆਂ ਇੱਛਾਵਾਂ ਨੇ ਉਹ ਕਿਤੇ ਪੂਰੀਆਂ ਹੋ ਜਾਣ, ਇਹ ਤਾਂ ਹੀ ਹੋਏਗਾ ਜੇ ਗੁਰੂ ਕਿਰਪਾ ਕਰਨਗੇ। ਅੱਜ ਦਾ ਜੋ ਹੁਕਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਇਸ ਅਸਥਾਨ 'ਤੇ ਸਤਿਗੁਰੂ ਮਹਾਰਾਜ ਜੀ ਨੇ ਇਹ ਹੁਕਮ ਬਖਸ਼ਿਆ ਹੈ, ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਲੋਚ ਕਹਿੰਦੇ ਇੱਛਾ, ਜੋ ਇੱਛਾ ਹੈ ਉਹ ਪੂਰੀ ਹੁੰਦੀ ਹੈ, ਪਰ ਜਦੋਂ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਸਾਡੇ ਔਰ ਤੁਹਾਡੇ ਉੱਪਰ, ਵਾਹਿਗੁਰੂ ਜੀ ਦੀ ਕਿਤੇ ਕਿਰਪਾ ਹੋ ਜਾਏ, ਰਹਿਮਤ ਵਰਤ ਜਾਏ ਤੇ ਸਾਡੇ ਮਨ ਦੀਆਂ ਇੱਛਾਵਾਂ ਜਿਹੜੀਆਂ ਉਹ ਪੂਰੀਆਂ ਹੋ ਜਾਣ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਦੋਂ ਮਨ ਸਿਮਰਨ ਵਿੱਚ ਜੁੜ ਜਾਏਗਾ, ਜਦੋਂ ਮਨ ਦੇ ਵਿੱਚੋਂ ਦੀ ਵਾਸ਼ਨਾਵਾਂ ਮਿਟ ਜਾਣਗੀਆਂ, ਜਦੋਂ ਮਨ ਦੇ ਵਿੱਚੋਂ ਦੀ ਬੁਰੇ ਖਿਆਲ ਮਿਟ ਜਾਣਗੇ, ਜਦੋਂ ਮਨ ਦੇ ਉੱਤੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਅਸਰ ਖਤਮ ਹੋ ਜਾਏਗਾ, ਉਦੋਂ ਫਿਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਭੇ ਇੱਛਾ ਪੂਰੀਆਂ, ਉਦੋਂ ਮਨ ਦੀਆਂ ਇਹ ਇੱਛਾਵਾਂ ਦੀ ਪੂਰਤੀ ਹੈ ਔਰ ਪਰਮੇਸ਼ਵਰ ਦੀ ਪ੍ਰਾਪਤੀ ਹੈ। ਤੋ ਯਤਨ ਕਰੀਏ ਕਿਤੇ ਸਿਮਰਨ ਕਰਦਿਆਂ ਸਾਡੀ ਸੁਰਤ ਜੁੜ ਜਾਏ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ, ਸਭਨਾਂ ਨੇ ਜੁੜ ਕੇ ਇੱਕ ਆਵਾਜ਼ ਦੇ ਵਿੱਚ, ਇੱਕ ਰਸ ਦੇ ਅੰਦਰ ਅਸੀਂ ਇਹ ਸਿਮਰਨ ਵਿੱਚ ਜੁੜੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਰੇ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
1: ਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ वाहगुरु वाहगुरु वाहगुरु वाहगुरु वाहगुरु वाहगुरु वाहगुरु। तेरा कीता जातो नाही मैनू जोग की तोई, मैं निर्गुण आरे को गुण नाही, आपे तरस पयोई, तरस पया मैं रामत होई, सतगुरु सज्जन मिलिया, नानक नाम मिले ता जीवा, तन मन थीवै हरिया। गुरु महाराज जी ने बहुत कृपा बख्शिश कीती, आप संगतां तो मेहर दा हाथ रख के वाहिगुरु गुरमंत्र है वाहिगुरु जी का जाप करवाया। वाहिगुरु जी मेहर करन साडा तुहाडा ही कीता होया जाप सफल हो जाए और गुरु महाराज दियां बख्शिशां रहमतां सानू प्राप्त हो जाण। सारियां दा बहुत बहुत तहे दिलों धन्नवाद। बड़े प्यार सत्कार नाल गुरबाणी कीर्तन सरवण करो। वाहिगुरु जी का खालसा वाहिगुरु जी की फतेह।

वाहेगुरु जी, वाहेगुरु, वाहेगुरु जी, वाहेगुरु।

0: ਤੇਰਾ ਅੰਮ੍ਰਿਤ ਵਾਰੰਗ ਪ੍ਰੰਗ ਅਨੇਕ ਨਾ ਜਪਣ ਕਰਤਵ ਜੀਆ ਗੁਰ ਜੀਉ ਸੁਖ ਜਾਲਾ ਸੁਖ ਤੇਰਾ ਬਸ ਤੇਰਾ ਕਿਰਪਲਾ ਤੇਰਾ ਕਰ ਅਨੰਦ ਵਿਦਾਇ ਤੁਤ ਕਰ ਮਾਨ ਮਤਾ ਤੇ ਜਪਣਾ ਆਪ ਜਨ ਸਰਬ ਕਲਾ ਭਰਪੂਰ ਦਿਸੈ ਜਤ ਕਤ ਨਾਨਕ ਦਸ ਦਾਸ ਦਿਆ ਕੈ ਬਿਨਵਤਾ ਸਲੋ
1: ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲਿਆ ਸਗਲ ਜਗ

ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ।

ਜੀ ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ

ਜੀ ਤਾਂ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

सतनाम श्री वाहे गुरु साहेब जी वाहे गुरु

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ

जपत रहा तेरा नाम।

ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸੁਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੂ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਕਰ ਨਾਉਨ ਦਿਆ ਵੈ ਤਾਏ ਸਭ ਥਾਈ ਵੇ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸੁੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ, ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ।

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿ ਬੋਲੋ ਜੀ ਸਿੱਖਾਂ ਦਾ ਮਾਨਣੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ

ਮਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤਿਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚੋ ਸੱਜਣ ਮੰਡਿਆ ਦੇ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਜੇ ਤੂੰ ਮਿੱਤਰ ਸਾਡੜਾ ਇੱਕ ਬੋਰੀ ਨਾ ਵਿਛੋੜ, ਜਿਉ ਮਹਿੰਜਾ ਤੋਂ ਮੋਹਿਆ ਕਦ ਪਸੀ ਜਾਨੀ ਤੋਹੇ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦਧੂਰ, ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜ਼ੂਰ। ਹੋਂ ਟੁੜੇਂਦੀ ਸੱਜਣਾ ਸੱਜਣ ਮੰਡੇ ਨਾਲ, ਜਨ ਨਾਨਕ ਅਲੱਖ ਨ ਲਖੀਐ ਗੁਰਮੁਖ ਦੇ ਦਿਖਾਲ। ਸੋ ਕਹੋ ਟਲ ਗੁਰ ਸੇਵੀਐ ਅਹਿਨ ਸੈ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਇ। ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾਹੋ।

प्रभ पूरी लोच हमारी कर स्नान गृह आए आनंद मंगल सुख पाए संतो

ਕਰੀਐ ਆਨੰਦ ਨ ਸੁਖ ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ ਕੋੜ ਜਨਮ ਕੇ ਕਿਲ ਬਿਖਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਾਏ ਸਭ ਪਾਵਨ।

सतगुरु जी का खालसा, वाहे गुरु जी की फतेह।

0: ਵਾਹਿਗੁਰੂ ਜੀ,
1: ਵਾਹਿਗੁਰੂ।
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਸਾਰੇ ਸਿੰਘ ਆ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਮਿਲਦੇ ਨੇ, ਸਤਿਗੁਰੂ ਦੇ ਦਰਸ਼ਨ ਕੀਤੇ, ਗੁਰੂ ਪਾਤਸ਼ਾਹ ਤੋਂ ਬਖਸ਼ਿਸ਼ਾਂ ਲਈਆਂ, ਪ੍ਰਸ਼ਾਦਾ ਭੋਜਨ ਛਕਿਆ, ਅਤੇ ਜਿਹੜੇ ਮੋਰਚਿਆਂ ਵਿੱਚ ਟਿਕੇ ਹੋਏ ਸਨ ਗੁਰੂ ਕੇ ਸਿੱਖ, ਉਹਨਾਂ ਸਾਰਿਆਂ ਨੇ ਮੁੜ ਕੇ ਜਾ ਕੇ ਆਪਣੇ ਮੋਰਚੇ ਸੰਭਾਲ ਲਏ। ਉਹ ਆਪਣੇ ਆਪਣੇ ਮੋਰਚਿਆਂ ਵਿੱਚ ਗਏ ਅਤੇ ਹੁਣ ਜਿਹੜੇ ਮੋਰਚਿਆਂ ਵਿੱਚ ਸਿੰਘ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਉਵੇਂ ਹੀ ਸੰਭਾਲੀ ਜਿਵੇਂ ਜੰਗ ਦੇ ਮੈਦਾਨ ਵਿੱਚ। ਕੁਝ ਕੁ ਜਿਹੜੇ ਯੋਧੇ ਨੇ ਉਹ ਆਪਣੇ ਕੋਲ ਤੋਂ ਫੰਗਾਂ ਲੈ ਕੇ, ਬੰਦੂਕਾਂ ਲੈ ਕੇ ਅਤੇ ਪਹਿਰੇਦਾਰੀ 'ਤੇ ਖੜੋ ਜਾਂਦੇ ਨੇ, ਔਰ ਕੁਝ ਕੁ ਜਿਹੜੇ ਯੋਧੇ ਨੇ ਉਹ ਆਪਣੇ ਸਰੀਰਕ ਆਰਾਮ ਵਾਸਤੇ ਟਿਕ ਜਾਂਦੇ ਨੇ, ਕੁਝ ਕੁ ਚਿਰ ਆਰਾਮ ਕਰਦੇ ਨੇ, ਫਿਰ ਜਿਹੜੇ ਪਹਿਰੇਦਾਰੀ ਕਰਨ ਵਾਲੇ ਉਹ ਆਰਾਮ ਕਰਨ ਲੱਗ ਜਾਂਦੇ ਨੇ ਅਤੇ ਦੂਜੇ ਪਹਿਰੇਦਾਰੀ 'ਤੇ ਖੜੋ ਜਾਂਦੇ ਨੇ। ਇੱਦਾਂ ਗੁਰੂ ਕਿਆਂ ਸਿੱਖਾਂ ਨੇ ਆਪਣੇ ਜਿਹੜੇ ਮੋਰਚੇ ਨੇ ਉਹ ਉਸ ਥਾਂ ਦੇ ਉੱਤੇ ਸੰਭਾਲੇ।

ਹੁਣ ਘਮਸਾਨ ਬਹੁਤ ਹੋਇਆ ਸੀ, ਬਹੁਤ ਘਮਸਾਨ ਹੋਇਆ। ਜੰਗ ਇੰਨੀ ਕੁ ਭਿਆਨਕ ਹੋਈ ਵੀ ਉਹਦੇ ਵਿੱਚ ਪਤਾ ਹੀ ਨਹੀਂ ਕਿੰਨੀ ਕੁ ਗਿਣਤੀ ਦੇ ਵਿੱਚ ਯੋਧੇ ਜਿਹੜੇ ਉਹ ਜੰਗ ਦੇ ਮੈਦਾਨ ਵਿੱਚ ਮਰੇ ਗਏ, ਜਿਨ੍ਹਾਂ ਨੇ ਜੰਗ ਦੇ ਮੈਦਾਨ ਅੰਦਰ ਸ਼ਹਾਦਤਾਂ ਦੇ ਜਾਮ ਪੀਤੇ ਨੇ। ਫਿਰ ਉਹ ਭਾਵੇਂ ਪਹਾੜੀ ਰਾਜਿਆਂ ਦੀ ਸੈਨਾ ਵਿੱਚੋਂ, ਗੁਜਰਾਂ ਅਤੇ ਰੰਗੜਾਂ ਦੇ ਵਿੱਚੋਂ ਕਿਉਂ ਨਾ ਹੋਣ, ਅਤੇ ਇੱਧਰੋਂ ਗੁਰੂ ਕੇ ਸਿੱਖ, ਉਹਨਾਂ ਦੇ ਸਰੀਰ ਉਹਨਾਂ ਦੀਆਂ ਕਾਇਆ ਹੀ ਕਿਉਂ ਨਾ ਹੋਣ, ਸ਼ਹਾਦਤਾਂ ਦੇ ਜਾਮ ਸਭਨਾਂ ਨੇ ਪੀਤੇ। ਉਸ ਥਾਂ ਦੇ ਉੱਤੇ ਹੁਣ ਚੇਤਾ ਰੱਖੋ, ਆਪਾਂ ਵਿਚਾਰਦੇ ਆਏ ਹਾਂ, ਆਪ ਸੰਗਤਾਂ ਸ਼ਰਵਣ ਕਰਦੀਆਂ ਆਇਓ, ਵੀ ਜਿਹੜੇ ਗੁਰੂ ਕੇ ਸਿੰਘ ਸ਼ਹਾਦਤਾਂ ਦਾ ਜਾਮ ਪੀ ਜਾਂਦੇ ਨੇ, ਗੁਰੂ ਪਾਤਸ਼ਾਹ ਨੇ ਉਹਨਾਂ ਸਭਨਾਂ ਦੇ ਸਰੀਰਾਂ ਦਾ ਸੰਸਕਾਰ ਬੜੇ ਅਦਬ ਸਤਿਕਾਰ ਨਾਲ ਕਰਵਾਇਆ, ਸਭਨਾਂ ਦਾ ਸੰਸਕਾਰ ਹੋਇਆ। ਜਿਨ੍ਹਾਂ ਦੇ ਸਰੀਰਾਂ 'ਤੇ ਫੱਟ ਲੱਗੇ ਉਹਨਾਂ ਦੇ ਮੱਲਮ ਪੱਟੀ ਦਾ ਪ੍ਰਬੰਧ ਸਤਿਗੁਰੂ ਜੀ ਨੇ ਬਹੁਤ ਸੁਚੱਜੇ ਢੰਗ ਨਾਲ ਕਰਵਾਇਆ। ਦੂਜੇ ਪਾਸੇ ਜਮਤੁੱਲਾ ਭਾਊ ਵਰਗੇ ਕਈ ਨੇ ਜਿਨ੍ਹਾਂ ਦੀਆਂ ਲੋਥਾਂ ਵੀ ਗੁਰੂ ਕਿਆਂ ਸਿੱਖਾਂ ਚੁੱਕਣ ਨਹੀਂ ਦਿੱਤੀਆਂ, ਦੇਹਾਂ ਵੀ ਚੁੱਕਣ ਨਹੀਂ ਦਿੱਤੀਆਂ ਜੰਗ ਦੇ ਮੈਦਾਨ ਵਿੱਚੋਂ। ਕਈਆਂ ਦੇ ਸਰੀਰਕ ਅੰਗ ਕੱਟੇ ਪਏ ਨੇ, ਜਿਨ੍ਹਾਂ ਦੇ ਵਿੱਚ ਸਾਰੇ ਸਰੀਰਕ ਅੰਗਾਂ ਦਾ ਆਪਾਂ ਜ਼ਿਕਰ ਕਵੀ ਜੀ ਨੇ ਕੀਤਾ ਅਤੇ ਆਪਾਂ ਪੜ੍ਹਦੇ ਵੀ ਹਾਂ। ਕਿਸੇ ਥਾਂ ਉੱਤੇ ਸਿਰ ਪਏ ਨਜ਼ਰ ਆਉਂਦੇ ਨੇ, ਕਿਸੇ ਥਾਂ 'ਤੇ ਬਾਹਾਂ ਨਜ਼ਰ ਆਉਂਦੀਆਂ ਨੇ, ਕਿਤੇ ਪੈਰ ਵੱਢੇ ਹੋਏ, ਹੱਥ ਵੱਢੇ ਹੋਏ ਨਜ਼ਰੀਂ ਆਉਂਦੇ ਨੇ ਨਾ, ਅਤੇ ਕਿਤੇ ਮਰੇ ਹੋਏ ਜੀਵ ਜਾਨਵਰ ਜਿਹੜੇ ਉਹ ਨਜ਼ਰੀਂ ਆਉਂਦੇ ਨੇ। ਇਹ ਜੰਗ ਦਾ ਜੋ ਉੱਥੇ ਘਮਸਾਨ ਹੋਇਆ, ਉਦੋਂ ਜੰਗ ਜਦੋਂ ਬੰਦ ਹੁੰਦੀ ਹੈ ਸੰਧਿਆ ਵੇਲੇ, ਉਦੋਂ ਬਾਅਦ ਦਾ ਜੋ ਉੱਥੋਂ ਦਾ ਸਰੂਪ ਹੈ, ਮਰੀਆਂ ਹੋਈਆਂ ਜਿਹੜੇ ਜਾਨਵਰ

ਔਰ ਜਿਹੜੇ ਮਰੇ ਹੋਏ ਤੁਰੰਗਮ ਘੋੜੇ ਜੰਗ ਦੇ ਮੈਦਾਨ ਵਿੱਚ ਧਰਤੀ 'ਤੇ ਪਏ ਨੇ, ਪਲ ਪੱਖੀ ਹੁਣ ਜਿਹੜੇ ਮਾਸ ਖਾਣ ਵਾਲੇ ਨੇ ਜਾਨਵਰ, ਉਹ ਸਾਰੇ ਆ ਕੇ ਹੁਣ ਮਾਸ ਨੋਚ ਨੋਚ ਕੇ ਉਹਨਾਂ ਲੋਥਾਂ ਦੇ ਉੱਤੋਂ ਸਰੀਰਾਂ ਦਾ ਮਾਸ ਨੋਚ ਨੋਚ ਕੇ, ਜਾਂ ਉਹ ਮਰੇ ਹੋਏ ਜਿਹੜੇ ਤੁਰੰਗਮ ਨੇ ਉਹਨਾਂ ਦਾ ਮਾਸ ਨੋਚ ਕੇ ਅਤੇ ਆਪਣੇ ਪੇਟ ਦੀ ਪੂਰਤੀ ਕਰਦੇ ਨੇ। ਜਿਹੜੇ ਉਸ ਥਾਂ ਦੇ ਉੱਤੇ ਜਾਨਵਰ, ਉਹਨਾਂ ਦੇ ਵਿੱਚ ਗਿਰਜਾਂ ਦਾ ਜ਼ਿਕਰ ਵੀ ਆਉਂਦਾ ਹੈ, ਗਿੱਦੜਾਂ ਦਾ ਜ਼ਿਕਰ ਵੀ ਆਉਂਦਾ ਹੈ ਨਾ, ਕਈ ਐਸੇ ਜੀਵਾਂ ਦਾ ਜ਼ਿਕਰ ਜਿਹੜੇ ਮਾਸ ਖਾ ਕੇ ਆਪਣੇ ਪੇਟ ਦੀ ਪੂਰਤੀ, ਮਾਸਾਹਾਰੀ ਕਹਿ ਲਓ, ਉਹ ਸਾਰੇ ਉਸ ਥਾਂ ਦੇ ਉੱਤੇ ਆਪਣੇ ਆਪਣੇ ਭੋਜਨ ਦੇ ਰਾਹੀਂ ਆਪਣੀ ਪੂਰਤੀ

ਉੱਥੇ ਮੁੰਡੀਆਂ ਪਈਆਂ ਨੇ ਨਾ, ਧੌਣਾਂ ਵੱਖ ਵੱਖ ਹੋਈਆਂ ਸਰੀਰ ਨਾਲੋਂ ਉਹ ਪਈਆਂ ਨੇ। ਕਈਆਂ ਦੇ ਉੱਥੇ ਖੜਗ ਸਮੇਤ ਹੱਥ, ਹੱਥ ਦੇ ਵਿੱਚ ਤਲਵਾਰਾਂ ਉਵੇਂ ਫੜੀਆਂ ਹੋਈਆਂ, ਸ਼ਮਸ਼ੀਰਾਂ ਉਵੇਂ ਫੜੀਆਂ ਹੋਈਆਂ, ਅਤੇ ਉਹ ਸ਼ਮਸ਼ੀਰਾਂ ਸਮੇਤ ਹੱਥ ਹੀ ਵੱਢ ਛੱਡੇ ਕਈਆਂ ਦੇ ਨਾ ਉੱਥੇ। ਉਹ ਹੱਥ ਵੀ ਪਏ ਜੰਗ ਦੇ ਮੈਦਾਨ ਅੰਦਰ, ਔਰ ਉਹ ਸਾਰੇ ਉੱਥੇ ਅੰਗ ਨੇ ਜੀ ਜਿਹੜੇ ਹੁਣ ਨਜ਼ਰੀ ਆ ਰਹੇ, ਜਿਵੇਂ ਜਿਵੇਂ ਜਿਹੜਾ ਜਿਹੜਾ ਨੁਕਸਾਨ ਉਸ ਥਾਂ 'ਤੇ ਹੋਇਆ, ਜਿਹੜਾ ਜਿਹੜਾ ਸਰੀਰਕ ਅੰਗ ਕੱਟਿਆ ਗਿਆ, ਉਸ ਥਾਂ ਦੇ ਉੱਤੇ ਨਜ਼ਰੀ

0: ਕਿਤੇ ਪੈਰ ਵੱਢੇ ਪਏ, ਕਿਤੇ ਲੱਤਾਂ ਵੱਢੀਆਂ ਪਈਆਂ, ਕਿਤੇ ਕਟਾਰ ਨਾਲ ਹੈ ਨਾ ਪੇਟ ਜਿਹੜੇ ਉਹ ਮਰੀਆਂ ਹੋਈਆਂ ਜਿਹੜੀਆਂ ਹੁਣ ਦੇਹਾਂ ਹੈ ਨਾ ਸਰੀਰ ਨੇ ਜਿਹੜੇ ਉੱਥੇ ਜਿਨ੍ਹਾਂ ਯੋਧਿਆਂ ਨੇ ਜੰਗ ਦੇ ਮੈਦਾਨ ਅੰਦਰ ਸ਼ਹੀਦੀਆਂ ਪਾ ਲਈਆਂ, ਉਹ ਸਾਰੇ ਉਹਨਾਂ ਦੇ ਪੇਟ ਵੀ ਫਟੇ ਹੋਏ ਨਾ ਕਟਾਰਾਂ ਦੇ ਨਾਲ, ਉਹ ਨਜ਼ਰੀ ਉੱਥੇ ਆ ਰਹੇ ਹੁਣ, ਉਹ ਸਾਰੇ ਉਹ ਜੰਗ ਦਾ ਜਿਹੜਾ ਬਿਆਨ ਹੈ ਕਵੀ ਜੀ ਹੁਣ ਇਸ ਤਰ੍ਹਾਂ ਕਰ ਰਹੇ ਹਨ।
1: ਘੋਰ ਦਰਸ਼ਨਾ ਤਰਨੀ ਹੋਏ, ਦੇਖੀ ਜਾਏ ਨਾ ਕਾਇਰ ਜੋਏ।
0: ਕਹਿੰਦੇ ਬੜੀ ਦੁਰਦਸ਼ਾ ਉੱਥੇ ਹੋਈ, ਬਹੁਤ ਭਿਆਨਕ ਦਸ਼ਾ ਉੱਥੋਂ ਦੀ ਹੋਈ ਜੰਗ ਦੇ ਮੈਦਾਨ ਦੀ। ਜੰਗ ਦਾ ਨਤੀਜਾ ਤੇ ਇਹ ਹੀ ਹੈ ਜੀ, ਉੱਥੇ ਫਿਰ ਇਹ ਨਹੀਂ ਵੇਖਿਆ ਜਾਂਦਾ ਵੀ ਕੀ ਆ ਕਿਹੜੇ ਸਰੀਰਕ ਅੰਗ ਦੇ ਉੱਤੇ ਕਿਹੜਾ ਵਾਰ ਵੱਜਣਾ, ਅਤੇ ਜੰਗ ਦੇ ਮੈਦਾਨ ਦਾ ਵਿੱਚ ਦਸ਼ਾ ਕੀ ਹੋਏਗੀ ਕਾਇਆਂ ਦੀ। ਕਈ ਤਾਂ ਸਰੀਰ ਐਸੇ ਵੀ ਹੋਣਗੇ ਨਾ, ਕਿਸੇ ਸਰੀਰ ਦਾ ਅੰਗ ਕਿਸੇ ਥਾਂ 'ਤੇ ਪਿਆ ਅਤੇ ਕਿਸੇ ਸਰੀਰ ਦਾ ਅੰਗ ਕਿਸੇ ਥਾਂ 'ਤੇ, ਕਈ ਤਾਂ ਇੱਦਾਂ ਦੇ ਵੀ ਹੋਣਗੇ ਨਾ, ਬਾਂਹ ਕਿਤੇ ਵੱਢੀ ਗਈ, ਲੱਤ ਕਿਤੇ ਵੱਢੀ ਗਈ ਹੈ ਨਾ, ਜਿਵੇਂ ਉਹ ਆਪਣੀ ਜਾਨ ਬਚਾਉਣ ਵਾਸਤੇ ਹੋ ਸਕਦਾ ਘੋੜੇ 'ਤੇ ਬੈਠਾ ਹੀ ਨਾ ਜੰਗ ਕਰ ਰਿਹਾ, ਜੰਗ ਕਰਦਿਆਂ ਕਰਦਿਆਂ ਉਹਦੀ ਲੱਤ ਵੱਢੀ ਗਈ, ਆਪਣੇ ਆਪ ਨੂੰ ਬਚਾਉਣ ਲਈ ਉਹਨੇ ਘੋੜੇ ਨੂੰ ਹੋਰ ਦੌੜਾਇਆ, ਦੌੜਾ ਕੇ ਜਦੋਂ ਅਗਾਂਹ ਵੱਲ ਗਿਆ ਉੱਥੇ ਵਾਰ ਹੋਇਆ ਅਤੇ ਉੱਥੋਂ ਹੱਥ ਵੱਢਿਆ ਗਿਆ। ਇੱਦਾਂ ਕਈ ਥਾਵਾਂ ਦੇ ਉੱਤੇ ਸਰੀਰਕ ਅੰਗ ਖਿਲਰ ਗਏ। ਕਵੀ ਜੀ ਕਹਿੰਦੇ ਵੀ ਉਸ ਥਾਂ 'ਤੇ ਨਾ ਬੜੀ ਦੁਰਦਸ਼ਾ ਹੋਈ, ਬਹੁਤ ਭਿਆਨਕ ਦਸ਼ਾ ਹੋਈ ਉੱਥੋਂ ਦੀ, ਜੰਗ ਦੀ ਜੋ ਦਸ਼ਾ ਹੈ ਇੰਨਾ ਕੁ ਭਿਆਨਕ ਉਸ ਥਾਂ ਦੇ ਉੱਤੇ ਵਿਕਰਾਲ ਰੂਪ ਬਣਿਆ ਹੋਇਆ ਵੀ ਜੇ ਕੋਈ ਕਾਇਰ, ਕਾਇਰ ਇੱਥੇ ਸ਼ਬਦ ਵਰਤਿਆ ਗਿਆ ਡਰਪੋਕ ਵਾਸਤੇ, ਕਮਜ਼ੋਰ ਹਿਰਦੇ ਵਾਲਾ, ਉਹ ਤਾਂ ਉਸ ਦਸ਼ਾ ਨੂੰ ਆਪਣੇ ਅੱਖੀਂ ਵੇਖ ਵੀ ਨਹੀਂ ਸਕਦਾ ਜਿਹੜੀ ਦਸ਼ਾ ਉੱਥੇ ਦੇਹਾਂ ਦੀ, ਮ੍ਰਿਤਕਾਂ ਦੀ ਔਰ ਸਰੀਰਾਂ ਦੀ ਦੁਰਦਸ਼ਾ

ਔਰ ਜਿੰਨੇ ਗੁਰੂ ਕਿਆ ਸਿੱਖਾਂ ਨੇ ਮੋਰਚੇ ਲਾਏ ਹੋਏ ਨੇ ਉਹ ਸਾਰੇ ਆਪਣੇ ਮੋਰਚਿਆਂ ਵਿੱਚ ਬੈਠੇ ਅਤੇ ਇੱਕ ਦੂਜੇ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਨੇ। ਮਤਲਬ ਉਹ ਇਹੀ ਕਹਿ ਰਹੇ ਨੇ ਵੀ ਫਤਿਹ ਅਕਾਲ ਪੁਰਖ ਦੀ ਹੋਈ ਹੈ, ਜਿੱਤ ਅਕਾਲ ਪੁਰਖ ਦੀ ਹੀ ਹੋਵੇਗੀ ਅਤੇ ਅਕਾਲ ਪੁਰਖ ਦੀ ਹੀ ਜਿੱਤ ਹੈ। ਉਹਨਾਂ ਦੀਆਂ ਜ਼ੁਬਾਨਾਂ ਉੱਤੇ ਉਹੀ ਸਤਿਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਮੌਜੂਦ।

ਬੜੀ ਉੱਚੀ ਉੱਚੀ ਆਵਾਜ਼ ਦੇ ਵਿੱਚ ਉਹ ਫਤਿਹ ਸਾਂਝੀ ਕਰਦੇ ਨੇ ਅਤੇ ਦੱਸਦੇ ਨੇ ਵੀ ਜਿੱਤ ਸਾਡੀ ਹੀ ਹੋਏਗੀ, ਜੰਗ ਦੀ ਜੋ ਨਤੀਜਾ ਹੈ ਉਹ ਨਤੀਜਾ ਅਜੇ ਸਾਡੇ ਵੱਲ ਦਾ ਹੀ ਹੈ, ਜੰਗ ਸਾਡੀ ਹੈ ਔਰ ਜੰਗ ਦੇ ਵਿੱਚ ਜਿੱਤ ਵੀ ਗੁਰੂ ਬਖਸ਼ਿਸ਼ ਸਦਕਾ, ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ, ਖਾਲਸਾ

ਉਹ ਸ਼ਹੀਦੀਆਂ ਪਾ ਗਏ। ਸ਼ਹੀਦੀਆਂ ਪਾਉਣ ਵਾਲੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਅਤੇ ਜਿਹੜੇ ਇਸ ਵਕਤ ਗੁਰੂ ਪਾਤਸ਼ਾਹ ਦੇ ਕੋਲ ਨੇ, ਜਿਹੜੇ ਸਰੀਰਕ ਤੌਰ 'ਤੇ ਮੌਜੂਦ ਨੇ, ਉਹਨਾਂ ਦੇ ਚਿਹਰਿਆਂ ਉੱਤੇ ਕੋਈ ਉਦਾਸੀ ਨਹੀਂ, ਮਨਾਂ ਵਿੱਚ ਕੋਈ ਸ਼ੋਕ ਨਹੀਂ, ਕਿਸੇ ਤਰ੍ਹਾਂ ਦਾ ਕੋਈ ਹਿਰਦੇ ਅੰਦਰ ਡਰ ਨਹੀਂ ਅਤੇ ਭਾਉ ਨਹੀਂ, ਕੋਈ ਉਦਾਸੀ ਨਹੀਂ ਹੈ, ਕੋਈ ਗਮ ਨਹੀਂ ਹੈ। ਸਗੋਂ ਉਹ ਸਾਰੇ ਹੀ ਪ੍ਰਸੰਨਤਾ ਦੇ ਨਾਲ ਇਹੀ ਚਾਹੁੰਦੇ ਨੇ ਵੀ ਜਿਵੇਂ ਉਹਨਾਂ ਗੁਰੂ ਕਿਆਂ ਸਿੱਖਾਂ ਨੇ, ਗੁਰੂ ਕਿਆਂ ਪਿਆਰਿਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਗੁਰੂ ਚਰਨਾਂ ਵਿੱਚ ਜਾ ਬਿਰਾਜੇ ਨੇ। ਇੱਕ ਵੇਲਾ ਆਵੇਗਾ ਜਦੋਂ ਅਸੀਂ ਵੀ ਜੰਗ ਦੇ ਮੈਦਾਨ ਅੰਦਰ ਸ਼ਹੀਦ ਹੋਵਾਂਗੇ। ਕਿਸੇ ਦੇ ਵੀ ਮਸਤਕ ਦੇ ਉੱਤੇ ਕੋਈ ਸ਼ੋਕ ਅਤੇ ਉਦਾਸੀ ਉੱਥੇ

ਭੌਰ ਹੋ ਨਾ ਵੀ ਉਹ ਸਾਰੇ ਹੁਣ ਕੀ ਉਡੀਕ ਰਹੇ ਵੀ ਜਦੋਂ ਦਿਨ ਚੜ੍ਹਿਆ ਉਤਸ਼ਾਹ ਨਾਲ ਭਰੇ ਹੋਏ ਨੇ ਵੀ ਜਦੋਂ ਦਿਨ ਚੜ੍ਹੇਗਾ ਅਸੀਂ ਘੱਟ ਨਹੀਂ ਕਰਨੀ। ਜਿਵੇਂ ਅੱਜ ਉਹਨਾਂ ਪਹਾੜੀ ਰਾਜਿਆਂ ਦੀ ਦਸ਼ਾ ਕੀਤੀ ਹੈ ਨਾ, ਅਤੇ ਅਸੀਂ ਸਵੇਰੇ ਵੀ ਉਹਨਾਂ ਦੀ ਦੁਰਦਸ਼ਾ ਇਸੇ ਤਰ੍ਹਾਂ ਦੀ ਕਰਨੀ, ਇਦੂ ਭਿਆਨਕ ਦਸ਼ਾ ਉਹਨਾਂ ਦੀ ਕਰਾਂਗੇ ਜਦੋਂ ਦਿਨ ਚੜ੍ਹੇਗਾ। ਜਿਹੜੇ ਗੁਰੂ ਕੇ ਸਿੱਖ ਮੋਰਚਿਆਂ 'ਚ ਬੈਠੇ ਉਹਨਾਂ ਦੀਆਂ ਮਨਾਂ ਦੀਆਂ ਵਿਚਾਰਾਂ ਇਹੀ ਨੇ, ਅਤੇ ਉਹ ਆਪਸ ਅੰਦਰ ਇਹੀ ਵਿਚਾਰ

0: ਕਵੀ ਜੀ ਕਹਿੰਦੇ ਵੀ ਹੁਣ ਜਿਹੜੀ ਪਹਾੜੀਆਂ ਦੀ ਵੱਡੀ ਸੈਨਾ, ਪਹਾੜੀ ਰਾਜਿਆਂ ਦੀ ਵੱਡੀ ਸੈਨਾ, ਕਹਿੰਦੇ ਉਹਨਾਂ ਦੀ ਵੀ ਸੁਣੋ ਹੁਣ ਜਿਵੇਂ ਰਾਤ ਉਹਨਾਂ ਦੀ ਬੀਤੀ ਹੈ। ਇਹ ਤਾਂ ਪਹਿਲਾਂ ਦੱਸਿਆ ਕਵੀ ਜੀ ਨੇ ਗੁਰੂ ਕਿਆਂ ਸਿੱਖਾਂ ਦੀ ਖਾਲਸੇ ਪੰਥ ਦੀ ਰਾਤ ਕਿਵੇਂ ਬਤੀਤ ਹੋਈ, ਵੀ ਕਿਵੇਂ ਗੁਰੂ ਪਾਤਸ਼ਾਹ ਦੇ ਕੋਲ ਦਰਸ਼ਨ ਕੀਤੇ, ਦਰਸ਼ਨ ਕਰਕੇ ਸਤਿਗੁਰੂ ਕੋਲੋਂ ਨਾ ਅਸੀਸਾਂ ਲਈਆਂ, ਅਸੀਸਾਂ ਲੈ ਕੇ ਆਪਣੇ ਮੋਰਚੇ ਸੰਭਾਲ ਲਏ, ਬੇਖੌਫ ਹੋ ਕੇ ਉਤਸ਼ਾਹ ਨਾਲ ਬੈਠੇ ਵੀ ਦਿਨ ਚੜ੍ਹੇ ਅਤੇ ਜੰਗ ਦੁਬਾਰਾ ਚੱਲੇ। ਇਹ ਸਾਰੇ ਗੁਰੂ ਕੇ ਸਿੱਖ ਜਿਹਨਾਂ ਰਾਤ ਬੜੇ ਉਤਸ਼ਾਹ ਵਿੱਚ ਬਤੀਤ ਕੀਤੀ ਹੈ, ਦਿਨ ਦੀ ਉਡੀਕ ਵਿੱਚ ਰਾਤ ਗੁਜ਼ਾਰੀ। ਦੂਜੇ ਪਾਸੇ ਕਵੀ ਜੀ ਕਹਿੰਦੇ ਵੀ ਪਹਾੜੀ ਰਾਜੇ, ਪਹਾੜੀ ਰਾਜਿਆਂ ਦੀ ਸੈਨਾ ਬੜੀ ਵੱਡੀ ਹੈ ਅਤੇ ਜਿਹੜੀ ਇਹਨਾਂ ਦੀ ਰਾਤ ਬੀਤੀ ਹੈ, ਹੁਣ ਇਹਨਾਂ ਦੀ ਰਾਤ ਜਿਵੇਂ ਬਤੀਤ ਹੋਈ ਹੈ ਉਹ ਵਿਚਾਰ ਆਪ ਜੀ ਸਰਵਣ ਕਰੋ।
1: ਗਿਰਪਤ ਆਰ ਗਿਰਨਰ ਸਮੁਦਾਇਆ, ਕੇ ਤਿਕ ਪ੍ਰਜਾ ਆਰ ਸੁਪਟ ਲਹਰਾਇਆ।
0: ਹੁਣ ਇਹ ਸਾਰੇ ਕੀ ਸੋਚਦੇ ਨੇ ਆਪਸ ਦੇ ਵਿੱਚ, ਗਿਰਪਤ ਆਰ ਗਿਰ ਨਰ ਸਮੁਦਾਇਆ, ਪਹਾੜੀ ਰਾਜੇ ਅਤੇ ਪਹਾੜੀ ਮਨੁੱਖ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੀ ਸੈਨਾ ਵਿੱਚ ਸ਼ਾਮਿਲ ਹੋ ਕੇ ਆਏ, ਉਹ ਆਪਸ ਵਿੱਚ ਹੁਣ ਕੀ ਵਿਚਾਰਾਂ ਕਰਦੇ ਨੇ ਵੀ ਕੋਈ ਪਤਾ ਨਹੀਂ ਅਸੀਂ ਕਿੰਨੀ ਕੁ ਪ੍ਰਜਾ ਲੜਾ ਲਈ, ਕੋਈ ਪਤਾ ਨਹੀਂ ਅਸੀਂ ਕਿੰਨੇ ਕੁ ਯੋਧੇ ਜੰਗ ਦੇ ਮੈਦਾਨ ਅੰਦਰ ਲੜਾਏ ਨੇ, ਮਤਲਬ ਵੱਡੀ ਗਿਣਤੀ ਦੇ ਵਿੱਚ ਅਸੀਂ ਆਪਣਾ ਦਲ

ਹੁਣ ਇਹਨਾਂ ਸਾਰਿਆਂ ਦੇ ਮਨ ਮੁਰਝਾਏ ਹੋਏ, ਚਿਹਰੇ ਮੁਰਝਾਏ ਹੋਏ, ਚਿਹਰਿਆਂ 'ਤੇ ਵੀ ਉਦਾਸੀ ਦਿਸ ਰਹੀ ਹੈ, ਮਨਾਂ ਵਿੱਚ ਵੀ ਉਦਾਸੀ, ਵੀ ਕੀ ਫਾਇਦਾ ਹੋਇਆ ਏਡਾ ਵੱਡਾ ਦਲ ਲੈ ਕੇ ਆਉਣ ਦਾ, ਸਵਰਿਆ ਸਾਡੇ ਤੋਂ ਕੁਛ ਵੀ ਨਹੀਂ, ਸਵਰਿਆ ਤਾਂ ਕੁਛ ਵੀ ਨਹੀਂ ਨਾ ਸਾਡੇ ਤੋਂ। ਅਸੀਂ ਹੁਣ ਜਿਵੇਂ ਆਪਾਂ ਪੜ੍ਹਦੇ ਹਾਂ ਵੀ 300,000 ਬੰਦਾ ਲੈ ਕੇ ਆਉਣਾ, ਜੀ ਕੋਈ ਖੇਡ ਨਹੀਂ ਸੀ, 300,000 ਸਿਪਾਹੀ ਲੈ ਕੇ ਆਏ ਹੋਣ, ਅਤੇ ਇਹ ਉਮੀਦ ਵਿੱਚ ਆਏ ਹੋਣ ਵੀ ਅਸੀਂ ਜਾਂਦੇ ਹੀ ਹਮਲਾ ਕਰਨਾ, ਅਤੇ ਗੁਰੂ ਗੋਬਿੰਦ ਸਿੰਘ ਨੇ ਜੰਗ ਦਾ ਮੈਦਾਨ ਛੱਡ ਕੇ ਦੌੜ ਜਾਣਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਤਾਂ ਇਹਨਾਂ ਦੀ ਹਵਾ ਵੀ ਨਹੀਂ ਪਹੁੰਚੀ ਜੀ, ਗੁਰੂ ਕਿਆ ਸਿੱਖਾਂ ਨੇ ਇਹਨਾਂ ਨੂੰ ਇੱਕ ਕਦਮ ਵੀ ਅੱਗੇ ਨਹੀਂ ਪੁੱਟਣ ਦਿੱਤਾ। ਧੰਨ ਗੁਰੂ ਕਲਗੀਧਰ ਸਾਹਿਬ ਤੱਕ ਪਹੁੰਚ ਕਰਨੀ ਤਾਂ ਬੜੀ ਦੂਰ ਦੀ ਗੱਲ ਹੈ, ਗੁਰੂ ਕਿਆ ਸਿੱਖਾਂ ਨੇ ਇੱਕ ਕਦਮ ਅਨੰਦਪੁਰ ਸਾਹਿਬ ਵੱਲ ਅੱਗੇ ਨਹੀਂ ਵਧਣ ਦਿੱਤਾ, ਜਿੱਥੇ ਆਏ ਸਨ ਉੱਥੇ ਹੀ ਰੋਕ ਲਏ। ਗੁਰੂ ਕੇ ਸਿੱਖ ਆਪਣੇ ਮੋਰਚੇ ਲਾ ਕੇ ਬੈਠੇ ਨੇ, ਅਤੇ ਇਹਨਾਂ ਦੀ ਇਹ ਹਿੰਮਤ ਨਹੀਂ ਪਈ ਵੀ ਅਸੀਂ ਗੁਰੂ ਕਿਆਂ ਸਿੱਖਾਂ ਕੋਲੋਂ ਉਹਨਾਂ ਦੇ ਮੋਰਚੇ ਖਾਲੀ ਕਰਵਾ ਲਈਏ। ਜਿਹੜੇ ਅਨੰਦਪੁਰ ਸਾਹਿਬ ਖਾਲੀ ਕਰਾਉਣ ਦੀਆਂ ਉਮੀਦਾਂ ਲਾ ਕੇ ਆਸਾਵਾਂ ਲੈ ਕੇ ਆਏ ਸਨ, ਉਹਨਾਂ ਕੋਲ ਇੰਨਾ ਬਲ ਨਹੀਂ ਪਿਆ, ਇੰਨੀ ਤਾਕਤ ਨਹੀਂ ਜੁਟੀ ਉਹਨਾਂ ਕੋਲੋਂ ਵੀ ਜਿਹੜੇ ਗੁਰੂ ਕੇ ਸਿੱਖ ਆ ਅੱਗੇ ਮੋਰਚੇ ਲਾਈ ਬੈਠੇ ਨੇ, ਅਸੀਂ ਇਹਨਾਂ ਕੋਲੋਂ ਮੋਰਚੇ ਛਡਾ ਲਈਏ। ਕੋਈ ਗੁਰੂ ਕੇ ਸਿੱਖ ਨੇ ਮੋਰਚਾ ਨਹੀਂ ਛੱਡਿਆ, ਸਗੋਂ ਧੰਨ ਗੁਰੂ ਕਲਗੀਧਰ ਸਾਹਿਬ ਨੇ ਇਹ ਕਿਹਾ ਸੀ, ਭਾਈ ਆਪਣੇ ਮੋਰਚਿਆਂ ਵਿੱਚ ਟਿਕੋ, ਆਪਣਾ ਮੋਰਚਾ ਛੱਡਣਾ ਨਹੀਂ। ਜਿਹੜੇ ਗੁਰੂ ਕੇ ਸਿੱਖ ਮੋਰਚਿਆਂ ਵਿੱਚ ਸਨ ਉਹਨਾਂ ਮੋਰਚੇ ਸੰਭਾਲੇ, ਅਤੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝਣ ਦੀ ਦਿੱਤੀ ਸੀ, ਉਹ ਗੁਰੂ ਕੇ ਸਿੱਖ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝਦੇ। ਹੁਣ ਇਹ ਸਾਰੇ ਜੀ ਰਾਤ 'ਤੇ ਪੈ ਗਈ, ਇਹਨਾਂ ਨੇ ਇੱਕ ਹਿਸਾਬ ਨਾਲ ਸ਼ੁਕਰ ਵੀ ਮਨਾਇਆ ਹੋਏਗਾ ਵੀ ਸ਼ੁਕਰ ਹੈ ਦਿਨ ਦੇ 3 ਪਹਿਰ ਲੰਘੇ ਨੇ, ਰਾਤ ਪਈ ਹੈ, ਸਾਨੂੰ ਸਾਹ ਮਿਲੇਗਾ, ਅਸੀਂ ਸਵਾਸ ਲਵਾਂਗੇ, ਅਤੇ ਅਸੀਂ ਸੋਚ ਲਵਾਂਗੇ ਵੀ ਅਗਲੇ ਦਿਨ ਕੀ ਕਰਨਾ, ਕਿਵੇਂ ਜੰਗ। ਇਹਨਾਂ ਨੇ ਸ਼ੁਕਰ ਮਨਾਇਆ ਹੋਏਗਾ, ਜਿਵੇਂ ਕੋਈ ਬਿਪਤਾ ਵਿੱਚ ਮੁਸ਼ਕਲ ਵਿੱਚ ਫਸਿਆ ਹੋਵੇ ਨਾ, ਅਤੇ ਫਸਿਆ ਉਡੀਕ ਕਰਦਾ ਹੁੰਦਾ ਵੀ ਕਿਹੜਾ ਸਮਾਂ ਆਵੇ ਅਤੇ ਵੇਲਾ ਲੰਘੇ ਅਤੇ ਮੈਂ ਇਹਦੇ ਵਿੱਚੋਂ ਬਾਹਰ ਨਿਕਲਾਂ। ਬਸ ਪਹਾੜੀ ਰਾਜਿਆਂ ਦੀ ਦਸ਼ਾ ਉਹੀ ਬਣ ਗਈ ਵੀ ਰਾਤ ਪਵੇ, ਜੰਗ ਇੱਕ ਵਾਰੀ ਬੰਦ ਹੋਵੇ, ਅਤੇ ਅਸੀਂ ਫਿਰ ਸਵੇਰੇ ਵੇਖਾਂਗੇ ਵੀ ਹੁਣ ਕਰਨਾ ਕੀ ਹੈ, ਜੰਗ ਕਰਨੀ ਵੀ ਹੈ ਕਿ ਨਹੀਂ ਕਰਨੀ, ਇਹ ਅਸੀਂ ਹੁਣ ਬਹਿ ਕੇ ਸੋਚਾਂਗੇ। ਇਹਨਾਂ ਸਾਰੇ ਪਹਾੜੀ ਰਾਜਿਆਂ ਦੇ ਚਿਹਰਿਆਂ 'ਤੇ ਉਦਾਸੀਆਂ, ਇਹਨਾਂ ਦੇ ਮਾਯੂਸ ਚਿਹਰੇ, ਔਰ ਆਪਣੇ ਹਿਰਦਿਆਂ ਵਿੱਚ ਇਹਨਾਂ ਬੜੀ ਚਿੰਤਾ ਪੈਦਾ ਕੀਤੀ ਹੋਈ ਆ ਵੀ ਸਾਡੇ ਨਾਲ ਤਾਂ ਬੜੀ ਭੈੜੀ ਹੋਈ ਹੈ, ਵੀ ਸਾਡੀ ਤਾਂ ਦਸ਼ਾ ਬੜੀ ਮਾੜੀ ਹੋਈ, ਜੋ ਅਸੀਂ ਸੋਚਿਆ ਸੀ ਉਹ ਤਾਂ ਅਸੀਂ ਰਤਾ ਮਾਤਰ ਵੀ ਕਰ ਨਹੀਂ

ਭੀਮ ਚੰਦ ਜੀ ਬੈਠਾ ਹੋਇਆ ਹੁਣ ਸਾਰਿਆਂ ਦੀ ਅਗਵਾਈ ਕਰਨ ਵਾਲਾ ਤੇ ਇਹੀ ਸੀ। ਇਹ ਬੈਠਾ ਕੋਈ ਖੁਸ਼ੀ ਨਹੀਂ, ਜਿਹੜਾ ਪਹਿਲੋਂ ਬੜੀ ਪ੍ਰਸੰਨਤਾ ਨਾਲ ਆਇਆ ਸੀ ਨਾ ਵੀ ਅਸੀਂ ਇਕੱਠੇ ਹੋ ਗਏ ਸਾਰੇ ਪਹਾੜੀ ਰਾਜੇ ਅਤੇ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਅਨੰਦਪੁਰ ਸਾਹਿਬ ਤੋਂ ਬਾਹਰ ਕੱਢ ਦੇਣਾ ਅਤੇ ਜਾਂ ਉਹਨਾਂ ਨੇ ਆਪੇ ਡਰ ਕੇ ਦੌੜ ਜਾਣਾ ਅਤੇ ਜਾਂ ਫਿਰ ਜੰਗ ਦੇ ਮੈਦਾਨ ਅੰਦਰ ਅਸੀਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ। ਬੜਾ ਚਾਅ ਸੀ ਇਹ ਗੱਲ ਸੋਚ ਸੋਚ ਕੇ ਰਾਜੇ ਭੀਮ ਚੰਦ ਦੇ ਮਨ 'ਚ ਖੁਸ਼ੀ ਬੜੀ ਸੀ, ਪਰ ਜਦੋਂ ਕਹਿ ਲਓ ਵੀ ਮੂੰਹ 'ਤੇ ਪਈਆਂ ਨਾ ਜੀ ਖਾਣੀਆਂ, ਜਦੋਂ ਵੇਖਿਆ ਵੀ ਇੱਥੇ ਤਾਂ ਲਿਹਾਜ਼ ਹੀ ਕੋਈ ਨਹੀਂ, ਅਸੀਂ ਤਾਂ ਸੋਚਿਆ ਅਸੀਂ ਯੋਧੇ ਹਾਂ, ਇਹ ਤਾਂ ਸਾਡੇ ਤੋਂ ਘੱਟ ਗਿਣਤੀ ਵਿੱਚ ਹੋ ਕੇ ਸਾਡਾ ਮੁਕਾਬਲਾ ਕਰੀ ਜਾਂਦੇ ਨੇ, ਇਹ ਤਾਂ ਸਾਡੇ ਤੋਂ ਵੀ ਵੱਡੇ ਯੋਧੇ ਨੇ। ਭੀਮ ਚੰਦ ਦੇ ਮਨ ਦਾ ਆਨੰਦ ਸਾਰਾ ਬਿਣਸ ਗਿਆ, ਕੋਈ ਖੁਸ਼ੀ ਨਹੀਂ ਹੁਣ ਉਹਨੂੰ। ਜਿਹਨੂੰ ਜੀ ਆਪਣੇ ਆਸੇ ਪਾਸੇ ਮਰਦੇ ਹੋਏ ਸਾਥੀ ਦਿਸਦੇ ਹੋਣ ਅਤੇ ਜੰਗ ਦੇ ਮੈਦਾਨ ਵਿੱਚ ਜਿਹੜਾ ਜਿੱਤ ਦੀ ਉਮੀਦ ਲਾ ਕੇ ਆਇਆ ਉਹਨੂੰ ਆਪਣੀ ਹਾਰ ਦਿਸਦੀ ਹੋਵੇ, ਉਹਨੂੰ ਖੁਸ਼ੀ ਕਿੱਥੋਂ ਮਿਲਣੀ ਹੈ, ਉਹਨੂੰ ਪ੍ਰਸੰਨਤਾ ਕਿੱਥੋਂ ਮਿਲਣੀ। ਰਾਜੇ ਭੀਮ ਚੰਦ ਦੇ ਮਨ ਦਾ ਆਨੰਦ ਵਿਸਰ ਗਿਆ, ਬਿਣਸ ਗਿਆ ਇਹਦੇ ਮਨ ਦਾ ਆਨੰਦ। ਔਰ ਇਹ ਦੇਖੀ ਜਾਂਦਾ ਜੀ, ਹੁਣ ਜੰਗ ਦੀ ਜੋ ਦਸ਼ਾ ਹੋਈ ਆਪਾਂ ਪੜ੍ਹਿਆ ਵੀ ਇੱਕ ਪਾਸੇ ਬਹਿ ਕੇ ਵੇਖ ਰਿਹਾ ਸੀ ਵੀ ਕੀ ਕੁਝ ਬੀਤ ਰਹੀ ਹੈ। ਇਹਨੇ ਵੇਖਿਆ ਜੀ, ਵੇਖਦਿਆਂ ਹੋਇਆ ਬੜਾ ਹੈਰਾਨ ਹੁੰਦਾ, ਹੈਰਾਨਗੀ ਕਿਸ ਗੱਲ ਦੀ ਹੈ ਵੀ ਅਸੀਂ ਜੰਗ ਦੇ ਮੈਦਾਨ 'ਚ ਆਪਣੇ ਹਜ਼ਾਰਾਂ ਸਾਥੀ ਯੋਧੇ ਮਰਵਾ ਲਏ, ਹਜ਼ਾਰਾਂ ਦੀ ਗਿਣਤੀ ਵਿੱਚ, ਅਤੇ ਸਾਡੇ ਕੋਲ ਇੰਨੀ ਫੌਜ ਹੋਣ ਦੇ ਬਾਵਜੂਦ ਵੀ, ਲੱਖਾਂ ਦੀ ਫੌਜ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ 'ਚ ਅਸੀਂ ਆਪਣੇ ਯੋਧੇ ਮਰਵਾ ਲਏ ਅਤੇ ਸਾਡੇ ਕੋਲ ਲੱਖਾਂ ਦੀ ਫੌਜ ਹੋਣ ਦੇ ਬਾਵਜੂਦ ਅਸੀਂ ਉਹਨਾਂ ਹਜ਼ਾਰਾਂ ਦੀਆਂ ਲਾਸ਼ਾਂ ਨਹੀਂ ਲਿਆ ਸਕੇ, ਸਾਡੀ ਇੰਨੀ ਹਿੰਮਤ, ਸਾਡਾ ਇੰਨਾ ਬਲ ਨਹੀਂ ਪਿਆ ਕਿ ਅਸੀਂ ਉਹ ਲੋਥਾਂ ਉੱਥੋਂ ਜੰਗ ਦੇ ਮੈਦਾਨ 'ਚੋਂ ਦੇਹਾਂ ਹੀ ਮ੍ਰਿਤਕ ਸਰੀਰ ਹੀ ਲਿਆ ਸਕੀਏ, ਸਾਡੇ ਕੋਲ ਇੰਨਾ ਬਲ ਨਹੀਂ। ਇਹ ਹੁਣ ਬੈਠਾ ਇਹੀ ਸੋਚਦਾ ਵੀ ਉਹ ਸਰੀਰ ਜਿਹੜੇ ਜੰਗ ਦੇ ਮੈਦਾਨ ਅੰਦਰ ਸਾਡੇ ਯੋਧੇ ਮਰੇ ਨੇ, ਅਸੀਂ ਉਹਨਾਂ ਦੀਆਂ ਦੇਹਾਂ ਕਿਵੇਂ ਲੈ ਕੇ ਆਉਣੀਆਂ ਨੇ। ਇਹ ਬੈਠਾ ਇਹੀ ਆਪਣੇ ਮਨ ਅੰਦਰ ਸੋਚੀ ਜਾ ਰਿਹਾ।

ਸਾਡੇ ਸਾਹਮਣੇ, ਸਾਡੀ ਵੱਡੀ ਫੌਜ ਦੇ ਸਾਹਮਣੇ ਅਲਪ ਖਾਲਸਾ, ਅਲਪ ਮਤਲਬ ਛੋਟਾ ਨਾ, ਥੋੜ੍ਹਾ ਥੋੜ੍ਹਾ ਸੀ ਖਾਲਸਾ ਪੰਥ ਸਾਡੀ ਵੱਡੀ ਫੌਜ ਅੱਗੇ, ਪਰ ਇਹ ਥੋੜ੍ਹੇ ਹੀ ਅੜਕੇ ਲੜੇ ਨੇ, ਅੜਕੇ ਲੜੇ, ਇਹ ਥੋੜ੍ਹੇ ਵੀ ਅੜਕੇ ਲੜੇ ਨੇ। ਔਰ ਇਹਨਾਂ ਨੇ ਸਾਡਾ ਇੱਕ ਵੀ ਸਾਥੀ, ਇੱਕ ਵੀ ਯੋਧਾ ਅੱਗੇ ਨਹੀਂ ਜਾਣ ਦਿੱਤਾ, ਸਗੋਂ ਇਹ ਸਾਡੀ ਦਿਸ਼ਾ ਵੱਲ ਚੜ੍ਹ ਕੇ ਲੜੇ ਨੇ, ਸਾਡੇ ਵੱਲ ਚੜ੍ਹ ਕੇ ਹੈ ਭਾਵੇਂ ਥੋੜ੍ਹੇ, ਪਰ ਲੜੇ ਵੀ ਇਹ ਅੜਕੇ, ਬੜੀ ਸੂਰਮਤਾਈ ਨਾਲ ਲੜੇ। ਔਰ ਬਹੁਤ ਹਮਾਰੀ ਦਿਸ਼ਾ ਰਹੇ ਹੈ, ਸਾਡੇ ਵੱਲ ਬਹੁਤਾ ਦਲ ਹੈ ਸੀ, ਸਾਡੇ ਵੱਲ ਬਹੁਤ ਬਲ ਸੀ, ਬਹੁਤ ਦਲ ਵੱਡਾ ਸੀ, ਪਰ ਇਹ ਸਾਰੇ ਸਾਡੇ ਵੱਲ ਹੋ

ਵੱਡਾ ਦਲ ਮਰ ਮਰ ਕੇ ਖਪਿਆ ਹੈ, ਮਰ ਮਰ ਕੇ ਖਪਿਆ, ਪਰ ਵੱਡੇ ਹੱਲੇ ਵੀ ਅਸੀਂ ਘਾਲੇ, ਬਹੁਤ ਜ਼ੋਰ ਲਾ ਲਾ ਕੇ ਹਮਲੇ ਵੀ ਕੀਤੇ, ਪਰ ਸਾਡਾ ਕੋਈ ਜ਼ੋਰ ਨਹੀਂ ਚੱਲਿਆ। ਇਹ ਭਾਵੇਂ ਥੋੜ੍ਹੇ ਸਨ, ਪਰ ਇਹਨਾਂ ਥੋੜ੍ਹਿਆਂ ਨੇ, ਹੁਣ ਸਿੱਧੇ ਜਿਹੇ ਸ਼ਬਦਾਂ 'ਚ ਕਹਿ ਲਈਏ, ਠੇਠ ਪੰਜਾਬੀ 'ਚ ਵੀ ਇਹ ਹੈ ਤਾਂ ਥੋੜ੍ਹੇ ਸੀ। ਭੀਮ ਚੰਦ ਇਹੀ ਸੋਚੀ ਜਾਂਦਾ ਹੈ ਵੀ ਨਾਸੀ ਧੂੰਆਂ ਇਹਨਾਂ ਨੇ ਸਾਡੇ ਸਾਰਿਆਂ ਦੇ ਲਿਆ ਕੇ ਰੱਖਿਆ, ਵੀ ਅਸੀਂ ਇੰਨੀ ਵੱਡੀ ਗਿਣਤੀ 'ਚ ਅਤੇ ਥੋੜ੍ਹਿਆਂ ਨੇ ਸਾਨੂੰ ਰਤਾ ਮਾਤਰ ਕਿਸੇ ਤਰ੍ਹਾਂ ਵੀ ਜੰਗ ਦੇ ਮੈਦਾਨ ਅੰਦਰ

ਸਾਡੀ ਵੱਡੀ ਫੌਜ ਕੋਲੋਂ ਇੱਕ ਸਿੰਘ ਨਹੀਂ ਹਿੱਲਿਆ, ਜਿੱਥੇ ਜਿਹੜਾ ਖੜੋ ਗਿਆ ਉੱਥੇ ਹੀ ਖੜੋਤਾ ਰਿਹਾ, ਉਹਦਾ ਕਦਮ ਪਿੱਛੇ ਨਹੀਂ ਹੋਇਆ। ਫਿਰ ਇਹਨੇ ਉਹ ਵੀ ਵੇਖਿਆ ਸੀ ਵੀ ਜਮਤੁੱਲਾ ਭਾਊ ਮਾਰਿਆ, ਬੜੀ ਭਿਆਨਕ ਮੌਤੇ ਮਾਰਿਆ, ਸਿਰ ਖਲਾਰ ਕੇ ਰੱਖਤਾ ਉਹਦਾ, ਦੇਹੀ ਡਿੱਗ ਪਈ ਜ਼ਮੀਨ 'ਤੇ। ਗੁਰੂ ਕਿਆ ਸਿੱਖਾਂ ਕਹਿਤਾ ਵੀ ਦੇਹੀ ਜਾਣ ਨਹੀਂ ਦੇਣੀ, ਇਹਦਾ ਸਰੀਰ ਨਹੀਂ ਇੱਥੋਂ ਲਿਜਾਣ ਦੇਣਾ। ਉੱਥੇ ਖੜੋ ਗਏ, ਭਾਈ ਮਾਨ ਸਿੰਘ ਨੇ ਨਿਸ਼ਾਨ ਕੱਢ ਲਿਆ ਅਤੇ ਸਾਡੇ ਵੱਡੇ ਦਲ ਦਾ ਇਹ ਜ਼ੋਰ ਨਹੀਂ ਚੱਲਿਆ ਵੀ ਅਸੀਂ ਉੱਥੋਂ ਨਿਸ਼ਾਨ ਪਿੱਛੇ ਹਿਲਾ ਸਕੀਏ ਜਾਂ ਉੱਥੋਂ ਗੁਰੂ ਕਿਆਂ ਸਿੱਖਾਂ ਨੂੰ ਪਿੱਛੇ ਮੋੜ ਸਕੀਏ ਅਤੇ ਜਮਤੁੱਲੇ ਭਾਊ ਦੀ ਲਾਸ਼ ਦੇਹੀ ਚੁੱਕ ਕੇ ਲਿਆ ਸਕੀਏ। ਸਾਡਾ ਇਹ ਵੀ ਬਲ ਨਹੀਂ ਹੋਇਆ। ਮਤਲਬ ਜਿਹੜਾ ਜਿੱਥੇ ਨਿਸ਼ਾਨ ਗੱਡ ਕੇ ਖੜੋ ਗਿਆ ਗੁਰੂ ਕਾ ਸਿੱਖ, ਅਸੀਂ ਤਾਂ ਇੱਕ ਕਦਮ ਵੀ ਉਹਨਾਂ ਦਾ ਉੱਥੋਂ ਪਿੱਛੇ ਨਹੀਂ ਹਟਾ।

0: ਤੇ ਇਹ ਨਾ ਮਨ ਵਿੱਚ ਇਹੀ ਸੋਚੀ ਜਾਂਦਾ ਵੀ ਇਹ ਸਾਰੇ ਪਹਾੜੀਏ ਕਿਵੇਂ ਸਾਡੇ ਸਾਥੀ ਕਿਵੇਂ ਲੜਦੇ ਉੱਥੇ ਇਹਨਾਂ ਨਾਲ, ਇਹਨਾਂ ਜੁਝਾਰੂਆਂ ਨਾਲ ਜਿਹੜੇ ਬਿਨਾਂ ਡਰ ਤੋਂ ਬਿਨਾਂ ਖੌਫ ਤੋਂ ਔਰ ਮੌਤ ਦਾ ਡਰ ਵਿਸਾਰ ਕੇ ਜਿਹੜੇ ਲੜ ਰਹੇ ਨੇ ਇਹਨਾਂ ਦੇ ਨਾਲ, ਕਿਵੇਂ ਇਹ ਲੜਦੇ ਤਾਂ ਨਰਨਮਨ ਕਿਵੇਂ ਲੜਦੇ ਉਹਨਾਂ ਮਨੁੱਖਾਂ ਦੇ ਨਾਲ, ਇਹ ਜਾ ਕੇ ਇਹੀ ਬੈਠਾ ਉੱਥੇ ਰਾਜਾ ਭੀਮ ਚੰਦ ਸੋਚੀ ਜਾ ਰਿਹਾ ਹੈ।
1: ਹਟੀ ਚਮੰਗ ਲਰਵੇ ਪਿਛਵਾਈ ਆਏ ਸਿਵਰ ਘਾਲਿਓ ਗਰਰਾਈ।
0: ਫੌਜ ਨੂੰ ਸਾਹ ਮਿਲਿਆ ਜੀ ਜਦੋਂ ਪਿੱਛੇ ਹਟਣ ਦੀ ਵਾਰੀ ਆ ਗਈ ਨਾ, ਵੀ ਸ਼ਾਮਾਂ ਪੈ ਗਈਆਂ, ਹੁਣ ਜੰਗ ਇੱਕ ਵਾਰੀ ਬੰਦ ਹੋਏਗੀ। ਫੌਜੀਆਂ ਨੇ ਸਿਪਾਹੀਆਂ ਨੇ ਇਹਨਾਂ ਦੇ ਜੀ ਸਾਹ ਲਿਆ ਵੀ ਸ਼ੁਗਰ ਹੈ, ਅੱਜ ਮਰਨੋਂ ਬਚੇ ਹਾਂ। ਇਹ ਸਾਰੇ ਪਿੱਛੇ ਮੁੜ ਆਏ ਆਪਦੇ ਆਪਦੇ ਟਿਕਾਣਿਆਂ 'ਤੇ। ਜਦੋਂ

ਦੀ ਜਿਹੜੇ ਮਰ ਗਏ ਸੀ ਹੁਣ ਉਹਨਾਂ ਨੂੰ ਤੇ ਕਿਸੇ ਨੇ ਲਿਜਾਣ ਨਹੀਂ ਦਿੱਤਾ, ਉੱਥੋਂ ਦੇਹਾਂ ਤੇ ਲਿਜਾਣ ਨਹੀਂ ਦਿੱਤੀਆਂ। ਜਿਹੜੇ ਜ਼ਖਮੀ ਫੱਟੜ ਹੋਏ ਸਨ ਉਹ ਆਪਦੀਆਂ ਜਾਨਾਂ ਬਚਾ ਕੇ ਪਿਛਾਂ ਮੁੜ ਆਏ, ਜਿਹੜੇ ਮਰ ਗਏ ਉਹ ਜੰਗ ਦੇ ਮੈਦਾਨ ਵਿੱਚ ਹੀ ਰਹਿ ਗਏ, ਅਤੇ ਜਿਹੜੇ ਫੱਟੜ ਹੋਏ ਸਨ ਜ਼ਖਮੀ ਹੋਏ ਸਨ ਉਹਨਾਂ ਨੂੰ ਇਹਨਾਂ ਨੇ ਸੰਭਾਲ ਲਿਆ, ਭਾਵ ਉਹਨਾਂ ਦੀ ਮਲਮ ਪੱਟੀ ਦਾ ਪ੍ਰਬੰਧ ਇਹ ਕਰ ਦਿੰਦੇ।

ਘੋੜਿਆਂ ਸਮੇਤ ਯੋਧੇ, ਘੋੜੇ ਵੀ ਥੱਕ ਗਏ ਜੀ, ਯੋਧੇ ਵੀ ਥੱਕ ਗਏ, ਔਰ ਇਹਨਾਂ ਸਾਰਿਆਂ ਦੇ ਚਿਹਰੇ ਵੀ ਮੁਰਝਾਏ ਹੋਏ ਨੇ ਵੀ ਜੰਗ ਦਾ ਨਤੀਜਾ ਸਾਡੇ ਲਈ ਚੰਗਾ ਨਹੀਂ ਹੈ। ਸਾਰਿਆਂ ਦੇ ਚਿਹਰੇ ਵੀ ਮੁਰਝਾਏ ਹੋਏ, ਸਾਰੇ ਸਰੀਰਕ ਤੌਰ 'ਤੇ ਨਾ ਥੱਕੇ ਹੋਏ ਨੇ, ਸਰੀਰਕ ਅੰਗ ਵੀ ਸਾਰਿਆਂ ਦੇ ਥੱਕ ਚੁੱਕੇ ਨੇ, ਔਰ ਮੁਰਝਾਏ ਚਿਹਰਿਆਂ ਨੂੰ ਲੈ ਕੇ ਆਪਣੇ ਆਪਣੇ ਟਿਕਾਣਿਆਂ 'ਤੇ ਇਹ

ਵਿੱਚ ਕਈ ਸ਼ੋਕ ਦੇ ਅੰਦਰ ਡੁੱਬ ਗਏ। ਆਪਾਂ ਪੜ੍ਹਦੇ ਆਏ ਵੀ ਗੁਰੂ ਕਿਉਂ ਸਿੱਖਾਂ ਵੇਖਿਆ ਜਿਹੜੇ ਸ਼ਹੀਦੀਆਂ ਪਾ ਗਏ, ਉਹ ਸ਼ਹਾਦਤਾਂ ਦੇ ਜਾਮ ਪੀ ਗਏ, ਗੁਰੂ ਚਰਨਾਂ 'ਚ ਜਾ ਬਰਾਜੇ, ਜਿਹੜੇ ਹੁਣ ਸਰੀਰਕ ਤੌਰ 'ਤੇ ਜੀਵਤ ਨੇ, ਜੰਗ ਦੇ ਮੈਦਾਨ ਅੰਦਰ ਨੇ, ਉਹਨਾਂ ਨੂੰ ਕੋਈ ਸ਼ੋਕ ਨਹੀਂ। ਉਹਨਾਂ ਨੂੰ ਇਹ ਵੀ ਉਹ ਗੁਰੂ ਚਰਨਾਂ 'ਚ ਜਾ ਬਰਾਜੇ, ਉਹਨਾਂ ਦੇ ਮਨ 'ਚ ਸਗੋਂ ਹੋਰ ਉਤਸ਼ਾਹ ਵੀ ਸਵੇਰ ਹੋਏਗੀ, ਜੰਗ ਦੁਬਾਰਾ ਅਸੀਂ ਜੰਗ ਦੇ ਮੈਦਾਨ 'ਚ ਸ਼ਹੀਦੀਆਂ ਪਾਉਣੀਆਂ। ਅਤੇ ਪਹਾੜੀ ਰਾਜੇ ਜਿਹੜੇ ਇਹਨਾਂ ਦੇ ਸਿਪਾਹੀ ਜਿਹੜੇ ਨੇ, ਇਹਨਾਂ ਦੀ ਸੈਨਾ ਜਿਹੜੀ ਹੈ, ਇਹਨਾਂ ਦੇ ਕਈ ਰਿਸ਼ਤੇਦਾਰ ਸਾਕ ਸੰਬੰਧੀ ਹੈ ਨਾ, ਜਿਵੇਂ ਇਕੱਠੇ ਨੇ, ਕਈਆਂ ਦੇ ਰਿਸ਼ਤੇਦਾਰ ਸਾਕ ਸੰਬੰਧੀ ਜੰਗ ਦੇ ਮੈਦਾਨ ਅੰਦਰ ਸ਼ਹੀਦੀਆਂ ਪਾ ਗਏ ਹੈ ਨਾ, ਜਦੋਂ ਉਹ ਮਾਰੇ ਗਏ। ਅਤੇ ਜਿਹੜੇ ਇਹਨਾਂ ਦੇ ਫਿਰ ਸਾਕ ਸੰਬੰਧੀ ਜੀਵਤ ਨੇ, ਉਹ ਸਾਰਿਆਂ ਦੇ ਚਿਹਰਿਆਂ 'ਤੇ ਉਦਾਸੀਆਂ, ਸ਼ੋਕ ਵੀ, ਸਾਡਾ ਤਾਂ ਆਹ ਰਿਸ਼ਤੇਦਾਰ ਵੀ ਮਾਰਿਆ ਗਿਆ, ਸਾਡਾ ਤਾਂ ਆਹ ਵੀ ਮਾਰਿਆ ਗਿਆ, ਇਹ ਸਾਰੇ ਉਦਾਸੀ ਅੰਦਰ

0: ਵੀਰ ਆਪਣੇ ਨੂੰ ਕੋਲੇ ਬੁਲਾ ਲਿਆ, ਕੋਲੇ ਬਿਠਾ ਲਿਆ, ਸਾਰੇ ਰਾਜੇ ਬੈਠੇ ਹੋਏ ਨੇ, ਭੀਮ ਚੰਦ ਬੈਠਾ ਹੋਇਆ, ਇਹਨਾਂ ਦੇ ਸਿਆਣੇ ਪੁਰਸ਼ ਸਲਾਹਕਾਰ ਜਿਹੜੇ ਉਹ ਇਹਨਾਂ ਕੋਲ ਬੈਠੇ ਹੋਏ, ਵਜ਼ੀਰ ਕੋਲ ਆ ਗਏ, ਅਤੇ ਉੱਥੇ ਮਸ਼ਾਲਾਂ ਜਗ ਰਹੀਆਂ, ਅੱਗ ਬਲ ਰਹੀ ਹੈ ਜਿਹੜੀ ਹਨੇਰੇ ਨੂੰ ਝਾੜ ਰਹੀ ਹੈ।
1: ਆਏ ਕੇਸਰੀ ਚੰਦ ਹੰਡੂਰੀ, ਓਪ ਘਟੋ ਚ ਆਦ ਬੇਦਰੂਰੀ।
0: ਰਾਜੇ ਭੀਮ ਚੰਦ ਕੋਲ ਹੁਣ ਜਿਹੜੇ ਪਹਿਲਾਂ ਪਹੁੰਚੇ ਨੇ ਰਾਜੇ, ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਤਾਂ ਕਟੋਚੀਆ ਰਾਜਾ ਪਹੁੰਚਿਆ। ਜਿੱਥੇ ਕਟੋਚੀਆ ਰਾਜਾ ਪਹੁੰਚਿਆ ਉੱਥੇ ਕੇਸਰੀ ਚੰਦ ਵੀ ਪਹੁੰਚ ਗਿਆ। ਕੇਸਰੀ ਚੰਦ ਦੇ ਨਾਲ ਨਾਲ ਹੋਰ ਕਈ ਰਾਜੇ ਜਿਹੜੇ ਉਹ ਭੀਮ ਚੰਦ ਕੋਲ ਪਹੁੰਚੇ ਹਨ।

ਬਾਈ ਧਾਰ ਦੇ ਬਾਈ ਧਾਰ ਸਾਰੇ ਰਾਜੇ ਜਿਹੜੇ ਕੋਲੇ ਭੀਮ ਚੰਦ ਦੇ ਆ ਕੇ ਬਹਿ ਗਏ। ਜਦੋਂ ਰਾਜੇ ਆਏ ਰਾਜਿਆਂ ਦੇ ਨਾਲ ਰਾਜਿਆਂ ਦੇ ਵਜ਼ੀਰ ਵੀ ਆ ਗਏ, ਮਤਲਬ ਇੱਕ ਬਹੁਤ ਵੱਡੀ ਹੁਣ ਮੀਟਿੰਗ ਕਹਿ ਲਓ ਇਹਨਾਂ ਦੀ ਆਪਸ ਦੇ ਵਿੱਚ। ਉੱਥੇ ਇਹਨਾਂ ਨੇ ਸਭਾ ਲਾ ਲਈ ਪਹਾੜੀ ਰਾਜਿਆਂ ਨੇ ਬੈਠਿਆਂ, ਵੀ ਰਾਤ ਮਿਲੀ ਹੈ ਅਤੇ ਆਪਾਂ ਸਲਾਹ ਕਰ ਲਈਏ ਕੋਈ ਆਪਸ ਵਿੱਚ, ਵੀ ਦਿਨ 'ਤੇ ਆਪਣਾ ਬੜਾ ਮਾੜਾ ਲੰਘਿਆ, ਬੜੇ ਸਿਪਾਹੀ ਆਪਾਂ ਮਰਵਾ ਲਏ, ਬੜੇ ਸਾਥੀ ਮਰਵਾ ਲਏ, ਹਜ਼ਾਰਾਂ ਦੀ ਗਿਣਤੀ 'ਚ ਆਪਣੇ ਸਾਥੀ ਮਰੇ ਅਤੇ ਆਪਾਂ ਨੂੰ ਦੇਹਾਂ ਵੀ ਨਹੀਂ ਮਿਲੀਆਂ। ਇਹ ਸਾਰੇ ਜੀ ਹੁਣ ਆਪਸ ਵਿੱਚ ਮਸ਼ਵਰਾ ਕਰਨ ਦੇ ਲਈ, ਸਲਾਹ ਕਰਨ ਦੇ ਲਈ ਜੁੜੇ ਨੇ। ਪਹਾੜੀ ਰਾਜੇ ਵੀ ਜੁੜੇ, ਇਹਨਾਂ ਦੇ ਵਜ਼ੀਰ ਅਤੇ ਇਹਨਾਂ ਦੇ ਸਲਾਹਕਾਰ ਵੀ ਉੱਥੇ

ਭੀਮ ਚੰਦ ਬੋਲਿਆ ਅਤੇ ਭੀਮ ਚੰਦ ਬੋਲਦਾ ਹੋਇਆ ਕੀ ਕਹਿੰਦਾ, ਭਾਈ ਤੁਸੀਂ ਸਾਰੇ ਸਿਆਣੇ ਹੋ, ਮਾੜਾ ਕਿਹਨੂੰ ਕਵੇ ਜੀ। ਕਹਿੰਦਾ ਤੁਸੀਂ ਸਾਰੇ ਸਿਆਣੇ ਹੋ, ਮੇਰੀ ਗੱਲ ਹੁਣ ਕੰਨ ਖੋਲ੍ਹ ਕੇ ਅਤੇ ਧਿਆਨ ਨਾਲ ਕੰਨ ਦੇ ਕੇ ਮੇਰੀ ਗੱਲ ਸੁਣੋ, ਅਤੇ ਇਹ ਜੀ ਹੁਣ ਆਪਣੀ ਜ਼ੁਬਾਨੋਂ ਬੋਲ

ਆਖਦਾ ਕੀ ਹੈ, ਕਹਿੰਦਾ ਅੱਜ ਆਪਾਂ ਲੜਾਈ, ਅੱਜ ਆਪਾਂ ਜੰਗ ਸਾਰਿਆਂ ਨੇ ਅੱਖੀਂ ਵੇਖੀ ਹੈ, ਅਤੇ ਜਿੱਦਾਂ ਦੀ ਜੰਗ ਅੱਜ ਆਪਾਂ ਵੇਖੀ ਹੈ ਨਾ, ਜੇ ਇੱਦਾਂ ਹੀ ਜੰਗ ਹੋਈ ਤਾਂ ਆਪਣਾ ਜਿਹੜਾ ਦਲ ਆਪਾਂ ਵੱਡਾ ਲੈ ਕੇ ਆਏ ਹਾਂ, ਇਹ ਕੁਝ ਕੁ ਦਿਨਾਂ ਦੀ ਖੇਡ ਹੈ, ਇਹਨੇ ਮਰ ਖੱਪ ਜਾਣਾ ਸਾਰੇ ਨੇ। ਮਤਲਬ 300,000 ਸਿਪਾਹੀ ਜਿਹੜਾ ਆਪਾਂ ਲੈ ਕੇ ਆਏ ਹਾਂ, ਉਹਦੇ ਵਿੱਚੋਂ ਹਜ਼ਾਰਾਂ ਤਾਂ ਅੱਜ ਆਪਾਂ ਮਰਵਾ ਲਏ ਨੇ। ਜੇ ਇੱਦਾਂ ਹੀ ਲੜੇ ਨਾ ਆਪਾਂ, ਜਿੱਦਾਂ ਅੱਜ ਜੰਗ ਲੜੀ ਹੈ, ਇੱਦਾਂ ਹੀ ਲੜੇ ਤਾਂ ਆਪਣਾ ਦਲ ਖੱਪਣ ਲੱਗਿਆਂ, ਮਰਨ ਲੱਗਿਆਂ ਬਹੁਤਾ ਚਿਰ ਨਹੀਂ ਲੱਗਣਾ। ਇਹ ਸਾਰਾ ਦਲ ਕੁਝ ਕੁ ਦਿਨਾਂ ਦੇ ਵਿੱਚ ਹੀ

ਉਹ ਜਿਹੜੇ ਜੰਗ ਦੇ ਮੈਦਾਨ ਅੰਦਰ ਲੜਦਿਆਂ ਮਰ ਗਏ, ਉਹ ਤੇ ਮਰੇ ਹੀ ਮਰੇ, ਉਥੋਂ ਮਰਿਆਂ ਹੋਇਆਂ ਦੀਆਂ ਦੇਹਾਂ ਚੁੱਕਣ ਪਿੱਛੇ ਕਈ ਲੜ ਲੜ ਕੇ ਮਰ ਗਏ, ਪਰ ਦੇਹਾਂ ਫਿਰ ਨਹੀਂ ਮਿਲੀਆਂ। ਜਿਹੜੇ ਜੰਗ ਦੇ ਮੈਦਾਨ 'ਚ ਮਰ ਗਏ, ਉਹ ਤੇ ਦਿਸਿਆ ਨਾ ਵੀ ਲੜਦਿਆਂ ਹੋਇਆਂ ਜੰਗ ਦੇ ਮੈਦਾਨ 'ਚ ਸ਼ਹੀਦੀਆਂ ਪਾ ਗਏ, ਤੇ ਜਿਹੜੇ ਉਸ ਥਾਂ ਦੇ ਉੱਤੇ ਨੇ ਨਾ ਹੁਣ ਲੋਥ ਹੇਤ, ਲੋਥਾਂ ਵਾਸਤੇ ਬਹੁ ਹੇਲਾ ਕਰ ਕਰ ਬੜੇ ਹਮਲੇ ਕਰ ਕਰਕੇ ਵੀ ਅਸੀਂ ਤਾਂ ਦੇਹੀ ਚੁੱਕਣ ਆਏ ਹਾਂ, ਅਸੀਂ ਤਾਂ ਸਰੀਰ ਚੁੱਕਣ ਆਏ ਨਾ, ਉਹ ਵੀ ਯਤਨ ਕਰਦਿਆਂ ਹੋਇਆਂ

ਤੇ ਖਾਲਸਾ ਅੜਿਆ ਰਿਹਾ, ਉਹਨੇ ਆਪਣੇ ਕਦਮ ਵੀ ਨਹੀਂ ਹਿਲਾਏ। ਅਗਲਿਆਂ 'ਤੇ ਅੱਗ ਉਗਲਣੀਆਂ ਦੇ ਵਿੱਚੋਂ ਅੱਗ ਉਗਲਾਈ ਹੈ, ਅੱਗ ਉਗਲਦੀਆਂ ਰਹੀਆਂ, ਜਵਾਲਾ ਬਮਣੀ ਜਿਹਦੇ ਵਿੱਚੋਂ ਅੱਗ ਉਗਲੀ ਆ, ਭਾਵ ਬੰਦੂਕ ਵੀ ਉੱਥੋਂ 'ਤੇ ਸਿਰਫ ਅੱਗ ਹੀ ਦਿਸੀ ਹੈ। ਗੁਰੂ ਕਿਹਾ ਸਿੱਖਾਂ ਨੇ ਕਿਸੇ ਤਰ੍ਹਾਂ ਵੀ ਆਪਣੇ ਨਾ ਕਦਮ ਪਿੱਛੇ ਕੀਤੇ ਅਤੇ ਨਾ ਹੀ ਉਹ ਡਰ ਉਹਨਾਂ ਆਪਣੇ ਮਨ ਵਿੱਚ ਧਾਰਿਆ, ਸਗੋਂ ਸਾਡੇ ਸਿਪਾਹੀਆਂ ਨੂੰ ਮੌਤ ਦੇ ਕਹਾ

ਕਹਿੰਦੇ ਹੁਣ ਕਵੀ ਜੀ ਆਖਰੇ ਕਹਿੰਦੇ ਇੱਕ ਤੇ ਕਟੋਚੀਆ ਤੇ ਹੰਡੂਰੀਆ ਦੋਵੇਂ ਰਾਜੇ ਬੋਲੇ ਪ੍ਰਥਮ ਜੰਗ ਲੜ ਸਭ ਨੇ ਤੋਲਾ। ਕਹਿੰਦੇ ਵੀ ਆਪਾਂ ਨਾ ਪਹਿਲਾਂ ਜੰਗ ਕਰਕੇ ਅਤੇ ਗੁਰੂ ਸਾਹਿਬ ਦਾ ਬਲ ਆਪਾਂ ਤੋੜ ਲਿਆ, ਮਤਲਬ ਆਪਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਕਿੰਨਾ ਕੁ ਬਲ ਰੱਖਦੇ ਨੇ। ਅੱਜ ਆਪਾਂ ਸਾਰੇ ਪਹਾੜੀ ਰਾਜਿਆਂ ਨੇ ਅੱਖੀਂ ਵੇਖ ਲਿਆ ਵੀ ਜਿਨ੍ਹਾਂ ਨਾਲ ਆਪਾਂ ਲੜਨ ਆਏ ਹਾਂ ਉਹਨਾਂ ਨਾਲ ਲੜਨਾ ਸੌਖਾ ਨਹੀਂ। ਉਹਨਾਂ ਦੇ ਕਹਿਣ ਦਾ ਭਾਵ ਇਹ ਹੀ ਸੀ ਵੀ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਸਿੱਖਾਂ ਨਾਲ ਦੋ ਹੱਥ ਕਰਕੇ, ਅਜੇ ਤਾਂ ਗੁਰੂ ਕਲਗੀਧਰ ਸਾਹਿਬ ਜੰਗ ਦੇ ਮੈਦਾਨ 'ਚ ਆਪ ਤਾਂ ਆਏ ਨਹੀਂ ਨਾ, ਗੁਰੂ ਕਿਆ ਸਿੱਖਾਂ ਹੀ ਉਹਨਾਂ ਨੂੰ ਦਿਨੇ ਤਾਰੇ ਵਿਖਾਤੇ ਵੀ ਆਹ ਲਓ ਭਾਈ ਤੁਸੀਂ ਜਿਨ੍ਹਾਂ ਨਾਲ ਲੜਨ ਆਏ ਹੋ ਉਹਨਾਂ ਨਾਲ ਲੜ ਕੇ ਵੇਖੋ ਅਤੇ ਤੁਸੀਂ ਗੁਰੂ ਕਲਗੀਧਰ ਸਾਹਿਬ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢਣ ਦੇ ਸੁਪਨੇ ਲਈ ਬੈਠੇ ਹੋ, ਪਹਿਲਾਂ ਸਾਨੂੰ ਸਾਡੇ ਮੋਰਚਿਆਂ ਵਿੱਚੋਂ ਤਾਂ ਬਾਹਰ ਕੱਢ ਲਓ, ਅਨੰਦਪੁਰ ਸਾਹਿਬ ਵਿੱਚੋਂ ਬਾਹਰ ਕੱਢਣ ਦੀਆਂ ਗੱਲਾਂ ਫੇਰ ਕਰਾਂਗੇ। ਔਰ ਇਹਨਾਂ ਨੇ ਸਾਰੇ ਹੁਣ ਦੋਵੇਂ ਜਣੇ ਕਿਰਪਾਲ ਚੰਦ ਅਤੇ ਕਟੋਚੀਆ ਅਤੇ ਕੇਸਰੀ ਚੰਦ ਹੈ ਨਾ ਹੰਡੂਰੀਆ, ਇਹ ਦੋਵੇਂ ਜਣੇ ਉੱਥੇ ਸਭਾ ਦੇ ਵਿੱਚ ਕਹਿੰਦੇ ਭਾਈ ਆਪਾਂ ਜੰਗ ਕਰਕੇ ਅੱਜ ਧੰਨ ਗੁਰੂ ਕਲਗੀਧਰ ਸਾਹਿਬ ਦਾ

ਕੇ ਹੁਣ ਤੁਸੀਂ ਵੇਖ ਲਓ ਵੀ ਜਿੱਦਾਂ ਤੁਹਾਡੀ ਇੱਛਾ ਹੈ ਉਵੇਂ ਕਰ ਲਓ। ਇਹਨਾਂ ਦੇ ਕਹਿਣ ਦਾ ਭਾਵ ਸੀ ਵੀ ਜੇ ਹੁਣ ਜੰਗ ਛੱਡ ਕੇ ਜਾਣਾ ਤਾਂ ਅਸੀਂ ਤਿਆਰ ਹਾਂ, ਐਵੇਂ ਕਿਉਂ ਮਰਵਾਉਣੇ ਸਾਰੇ ਬਲ ਤੇ? ਆਪਾਂ ਵੇਖ ਲਿਆ ਵੀ ਆਪਾਂ ਨਹੀਂ ਲੜ ਸਕਦੇ, ਆਪਾਂ ਮੁਕਾਬਲਾ ਨਹੀਂ ਕਰ ਸਕਦੇ, ਤੇ ਕਿਉਂ ਮਰਵਾਉਣਾ? ਜਿਵੇਂ ਭਾਈ ਹੁਣ ਸਾਰਿਆਂ ਦੀ ਸਲਾਹ ਆਪਾਂ ਉਵੇਂ ਕਰ ਲੈਂਦੇ ਹਾਂ, ਵਾਧ ਘਾਟ ਜੋ ਵੀ ਹੈ ਨਾ, ਵਾਧ ਘਾਟ ਜਿਵੇਂ ਕਰਨੀ ਹੈ, ਘਾਤ ਜਿਹੜਾ ਮੌਕਾ ਵੇਖਣਾ ਹੈ, ਜੋ ਸਮਾਂ ਵੇਖਣਾ ਉਹਦੀ ਵਿਚਾਰ ਕਰ ਲਓ, ਜਿਵੇਂ ਕਰਨੀ ਹੈ ਆਪਾਂ ਉਸੇ ਤਰ੍ਹਾਂ ਹੀ ਹੁਣ ਕਰ ਲਾਂਗੇ। ਆਪਾਂ ਗੁਰੂ ਕਲਗੀਧਰ ਸਾਹਿਬ ਦਾ ਬਲ ਅੱਜ

ਮੰਡੀ ਦਾ ਜਿਹੜਾ ਰਾਜਾ ਹੈ ਉਹ ਵੀ ਬੋਲਿਆ, ਕਿਉਂਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਲ ਨੂੰ, ਗੁਰੂ ਪਾਤਸ਼ਾਹ ਦੇ ਜ਼ੋਰ ਨੂੰ ਵੇਖਿਆ ਹੋਇਆ ਨਾ, ਉਹ ਤਾਂ ਮੌਕੇ ਦੀ ਤਲਾਸ਼ ਵਿੱਚ ਸੀ ਵੀ ਕਦੋਂ ਕੋਈ ਇੱਦਾਂ ਦੀ ਗੱਲ ਹੋਵੇ ਤਾਂ ਅਸੀਂ ਸਤਿਗੁਰੂ ਪਾਤਸ਼ਾਹ ਦੀ ਉਸਤਤ ਵਾਲੇ ਪਾਸੇ ਆਈਏ। ਮੰਡੀ ਦਾ ਰਾਜਾ ਬੋਲਿਆ, ਕਹਿੰਦਾ ਭਾਈ ਜਿਹਦੇ ਨਾਲ ਤੁਸੀਂ ਮੱਥਾ ਲਾਉਣ ਲੱਗੇ ਹੋ ਨਾ, ਇਹ ਗੁਰੂ ਨਾਨਕ ਦਾ ਘਰ ਹੈ। ਜਿਸ ਘਰ ਨਾਲ ਤੁਸੀਂ ਮੱਥਾ ਲਾਉਣ ਲੱਗੇ ਹੋ ਇਹ ਗੁਰੂਆਂ ਕੋ ਸਦਨ ਮਹਾਨਾ, ਇਹ ਗੁਰੂ ਨਾਨਕ ਦਾ ਘਰ ਹੈ ਅਤੇ ਮਹਾਨ ਹੈ। ਜਿਸ ਨਾਲ ਤੁਸੀਂ ਜੰਗ ਕਰਨ ਦੀ ਸੋਚੀ ਬੈਠੇ

ਇਹ ਐਡਾ ਕੁ ਮਹਾਨ ਘਰ ਹੈ, ਐਡਾ ਕੁ ਵਿਸ਼ਾਲ ਹੈ ਵੀ ਇਸ ਘਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਸ ਘਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਭਾਵੇਂ ਕੋਈ ਬਾਦਸ਼ਾਹ, ਭਾਵੇਂ ਕੋਈ ਰਾਜਾ, ਕੋਈ ਵੀ ਹੈ ਉਹ ਇਸ ਘਰ ਦੀ, ਗੁਰੂ ਨਾਨਕ ਦੇ ਘਰ ਦੀ ਬਰਾਬਰੀ ਨਹੀਂ ਕਰ ਸਕਦਾ। ਇਸ ਲਈ ਇੱਥੇ ਤਾਂ ਭਲਾ ਉਹਦਾ ਹੀ ਹੁੰਦਾ ਹੈ ਜਿਹੜਾ ਇਸ ਨਾਲ ਮੇਲ ਬਣਾ ਕੇ ਰੱਖੇ, ਇਸ ਘਰ ਨਾਲ ਮੇਲ ਬਣਾ ਕੇ ਰੱਖੇ, ਉਹਦਾ ਹੀ ਭਲਾ ਹੈ। ਅਤੇ ਆਪਣੇ ਲਈ ਵੀ ਚੰਗਾ ਇਹੀ ਹੈ ਵੀ ਆਪਾਂ ਮੱਥਾ ਲਾਉਣ ਦੀ ਬਜਾਏ ਗੁਰੂ ਨਾਨਕ ਦੇ ਘਰ ਨਾਲ ਮੇਲ ਬਣਾ ਕੇ ਰੱਖੀਏ। ਆਪਾਂ ਮੱਥਾ ਨਹੀਂ ਲਾਉਣਾ, ਆਪਾਂ ਜੰਗ ਨਹੀਂ ਕਰਨੀ, ਆਪਾਂ ਵੀ ਗੁਰੂ ਸਾਹਿਬ ਕੋਲ ਜਾ ਕੇ ਅਤੇ ਆਪਣੀ ਭੁੱਲ ਬਖਸ਼

ਸਤਿਗੁਰੂ ਪਾਤਸ਼ਾਹ ਸਾਰੀਆਂ ਤਾਕਤਾਂ ਦੇ ਮਾਲਕ ਨੇ, ਕੋਈ ਐਸਾ ਬਲ ਕੋਈ ਐਸੀ ਤਾਕਤ ਨਹੀਂ ਜਿਹੜੀ ਉਹਨਾਂ ਕੋਲ ਨਾ ਹੋਵੇ। ਸਰਵ ਕਲਾ ਸਮਰੱਥ ਹੈ ਗੁਰੂ ਸਾਹਿਬ ਗੁਰੂ ਨਾਨਕ ਦਾ ਘਰ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਸਵਰੂਪ ਗੁਰੂ ਕਲਗੀਧਰ ਸਾਹਿਬ ਸਰਵ ਕਲਾ ਸਮਰੱਥ ਨੇ। ਉਹ ਜਿਵੇਂ ਚਾਹਣ ਉਵੇਂ ਬਣਾ ਸਕਦੇ ਨੇ, ਜਿੱਦਾਂ ਚਾਹਣ ਉੱਦਾਂ ਕਰ ਸਕਦੇ ਨੇ, ਔਰ ਜਿੱਦਾਂ ਦੇ ਹਾਲਾਤ ਉਹ ਚਾਹੁੰਦੇ ਨੇ ਨਾ ਉੱਦਾਂ ਦੇ ਹਾਲਾਤ ਉਹ ਖਿਨ ਮਾਤਰ ਸਮੇਂ ਵਿੱਚ ਬਣਾ ਸਕਦੇ ਨੇ। ਉਹਨਾਂ ਦੇ ਕੋਲ ਤਾਕਤ

0: ਪਹਿਲਾਂ ਵੀ ਜਗਤ ਵਿੱਚ ਵਿਦਤ ਹੈ, ਸਾਰੇ ਪਾਸੇ ਇਹ ਵਿਸਤ੍ਰਿਤ ਹੈ ਕਿ ਗੁਰੂ ਕਲਗੀਧਰ ਸਾਹਿਬ ਤੋਂ ਪਹਿਲਾਂ, ਗੁਰੂ ਪਾਤਸ਼ਾਹ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਇਸ ਗੱਦੀ ਦੇ ਮਾਲਕ ਨੇ। ਅਤੇ ਗੁਰੂ ਨਾਨਕ ਸਾਹਿਬ ਜਦੋਂ ਸਮਾਜ ਵਿੱਚ ਵਿਚਰੇ ਨੇ ਤਾਂ ਇਹ ਸਾਰੇ ਪਾਸੇ ਵਿਦਤ ਹੈ ਕਿ ਉਹਨਾਂ ਦੇ ਨਾਲ ਵਾਦ ਵਿਵਾਦ ਵਿੱਚ, ਉਹਨਾਂ ਦੇ ਨਾਲ ਵਿਚਾਰ ਦੇ ਵਿੱਚ ਵੀ ਕੋਈ ਖਰਾ ਨਹੀਂ ਉਤਰ ਸਕਿਆ, ਕੋਈ ਪੂਰਾ ਨਹੀਂ ਉਤਰ ਸਕਿਆ, ਗੁਰੂ ਨਾਨਕ ਸਾਹਿਬ ਦੇ ਨਾਲ ਕੋਈ ਵਿਚਾਰ ਚਰਚਾ ਵੀ ਕਰ ਨਹੀਂ ਸਕਿਆ।
1: ਸੁਨ ਹੰਡੂਰੀਏ ਗਿਰਾ ਉਚਾਰੀ, ਰਾਜ ਕਾਜ ਕੀ ਬਾਤ ਨਿਆਰੀ।
0: ਹੁਣ ਜਦੋਂ ਮੰਡੀ ਦਾ ਰਾਜਾ ਤੇ ਚਾਹੁੰਦਾ ਸੀ ਵੀ ਜਿੰਨੇ ਮਰ ਗਏ ਭਾਈ ਆਪਣੀਆਂ ਜਾਨਾਂ ਬਚਾਓ, ਚੰਗਾ ਇਸੇ ਵਿੱਚ ਹੀ ਹੈ ਵੀ ਮੈਂ ਵੀ ਆਪਣੀ ਸੈਨਾ ਲੈ ਕੇ ਆਪਣੇ ਰਾਜ ਵਿੱਚ ਵਾਪਸ ਜਾਵਾਂ, ਤੁਸੀਂ ਵੀ ਆਪਣੇ ਰਾਜ ਵਿੱਚ ਸੁੱਖ ਸ਼ਾਂਤ ਉਵੇਂ ਹੀ ਵਾਪਸ ਪਰਤ ਜਾਓ, ਕਿਉਂ ਆਪਣੀ ਸਾਰੀ ਫੌਜ ਮਰਵਾ ਕੇ ਜਾਣਾ ਅਤੇ ਕਿਉਂ ਆਪਦਾ ਨੁਕਸਾਨ ਕਰਵਾਉਣਾ। ਇਸ ਲਈ ਮੰਡੀ ਦੇ ਰਾਜ ਨੇ ਇਹ ਗੱਲ ਕੀਤੀ, ਪਰ ਅੱਗੋਂ ਹੰਡੂਰੀਆ ਜਿਹੜਾ ਉਹ ਆਕੜਿਆ ਹੋਇਆ ਨਾ, ਉਹਨਾਂ ਨੂੰ ਤਾਂ ਇਹ ਹੈ ਵੀ ਅਸੀਂ ਬਹੁਤ ਵੱਡੇ ਰਾਜੇ ਹਾਂ, ਸਾਡੇ ਨਾਲ ਮੱਥਾ ਕਿੰਨੇ ਲਾ ਲੈਣਾ, ਅਸੀਂ ਸਾਰੇ ਇਕੱਠੇ ਹੋਏ ਹਾਂ। ਹੁਣ ਹੰਡੂਰੀਆ ਰਾਜਾ ਜਿਹੜਾ ਉਹ ਬੋਲਦਾ, ਕਹਿੰਦਾ ਭਾਈ ਤੂੰ ਕਿਹੜੀਆਂ ਗੱਲਾਂ ਕਰੀ ਜਾਂਦਾ, ਇੱਥੇ ਤਾਂ ਰਾਜ ਭਾਗ ਦੀ ਗੱਲ ਹੈ, ਰਾਜ ਕਾਜ ਕੀ ਬਾਤ ਨਿਆਰੀ, ਰਾਜ ਭਾਗ ਦੀ ਗੱਲ

ਕਹਿੰਦੇ ਰਾਜ ਭਾਗ ਪਿੱਛੇ, ਰਾਜ ਕਾਜ ਪਿੱਛੇ ਤਾਂ ਪਿਓ ਪੁੱਤ ਦਾ ਨਹੀਂ ਬਣਦਾ ਤੇ ਪੁੱਤ ਪਿਓ ਦਾ ਨਹੀਂ ਬਣਦਾ। ਮਤਲਬ ਰਾਜ ਪਿੱਛੇ ਤੇ ਪਿਓ ਪੁੱਤ ਦੀ ਵਿਗੜ ਜਾਂਦੀ, ਪੁੱਤ ਪਿਓ ਦੀ ਵਿਗੜ ਜਾਂਦੀ ਹੈ ਨਾ, ਪਿਓ ਪੁੱਤਰ ਦਾ ਵਿਰੋਧੀ ਬਣ ਜਾਂਦਾ ਤੇ ਪੁੱਤਰ ਪਿਓ ਦਾ ਵਿਰੋਧੀ ਬਣ ਜਾਂਦਾ ਰਾਜ ਭਾਗ ਪਿੱਛੇ। ਇੱਥੇ ਤੇ ਰਾਜ ਭਾਗ ਪਿੱਛੇ ਜੋ ਅਤ ਪ੍ਰਿਯ, ਜਿਹੜਾ ਅਤਿ ਪਿਆਰਾ ਹੋਵੇ, ਬੜਾ ਨੇੜਲਾ ਮਿੱਤਰ ਹੋਵੇ, ਉਹ ਵੀ ਵੈਰੀ ਬਣਨ ਲੱਗਿਆ ਖਿਨ ਮਾਤਰ ਸਮਾਂ ਨਹੀਂ ਲੱਗਦਾ। ਇਹ ਤੇ ਰਾਜ ਭਾਗ ਦੀਆਂ ਗੱਲਾਂ, ਤੇ ਤੁਸੀਂ ਕੀ

ਰਾਜ ਛੱਡ ਕੇ ਸਾਧੂ ਬਣ ਜੇ ਫਿਰ ਇਸ ਗੱਲ ਦੀ ਵਿਚਾਰ ਕੀਤੀ ਜਾ ਸਕਦੀ ਹੈ ਵੀ ਕੋਈ ਗੱਲ ਨਹੀਂ ਛੱਡੋ ਪੜ੍ਹੇ ਆਪਾਂ ਮੱਥਾ ਕਾਹਨੂੰ ਲਾਉਣਾ। ਇੱਥੇ ਰਾਜ ਦੀ ਗੱਲ ਹੈ, ਆਪਾਂ ਰਾਜ ਲੈਣਾ। ਗੁਰੂ ਗੋਬਿੰਦ ਸਿੰਘ ਜੀ ਕਿਤੇ ਸਾਡੇ ਤੋਂ ਰਾਜ ਖੋਹ ਨਾ ਲੈਣ, ਆਪਾਂ ਤਾਂ ਆਪਣੇ ਰਾਜ ਦੀ ਰੱਖਿਆ ਕਰਨੀ ਹੈ। ਰਾਜ ਭਾਗ ਪਿੱਛੇ ਪਿਓ ਪੁੱਤ ਨੂੰ ਮਾਰ ਦਿੰਦਾ, ਪੁੱਤਰ ਪਿਓ ਨੂੰ ਮਾਰ ਦਿੰਦਾ। ਔਰੰਗਜ਼ੇਬ ਨੇ ਮਾਰਿਆ ਹੀ ਹੈ ਸ਼ਾਹਜਹਾਂ, ਰਾਜ ਪਿੱਛੇ ਮਾਰਿਆ, ਭਰਾ ਭਰਾ ਮਾਰੇ ਨੇ, ਕਿਉਂ? ਸਿਰਫ ਰਾਜ ਗੱਦੀ ਪਿੱਛੇ। ਇੱਥੇ ਤੇ ਰਾਜ ਗੱਦੀ ਪਿੱਛੇ ਭਰਾ ਭਰਾ ਨੂੰ ਮਾਰੀ ਜਾਂਦਾ, ਪੁੱਤਰ ਨੂੰ ਪਿਓ ਮਾਰੀ ਜਾਂਦਾ, ਪਿਓ ਪੁੱਤਰ ਨੂੰ ਮਾਰੀ ਜਾਂਦਾ, ਰਾਜ ਦੀ ਗੱਲ ਹੈ। ਅਤੇ ਫਿਰ ਜੇ ਅਸੀਂ ਰਾਜ ਛੱਡ ਕੇ ਸਾਧੂ ਬਣ ਜਾਈਏ ਵੀ ਅਸੀਂ ਨਹੀਂ ਰਾਜ ਕਰਨਾ, ਵੀ ਅਸੀਂ ਸਾਰਾ ਕੁਛ ਤਿਆਗਤਾ ਛੱਡਤਾ, ਫਿਰ ਇਹ ਗੱਲ ਆਪਾਂ ਸੋਚ ਸਕਦੇ ਹਾਂ ਵੀ ਆਪਾਂ ਗੁਰੂ ਸਾਹਿਬ ਦੇ ਅੱਗੇ ਨਿਭ ਜਾਂਦੇ ਹਾਂ ਅਤੇ ਉਹਨਾਂ ਨਾਲ ਮੱਥਾ ਕਿਉਂ ਲਾਉਣਾ, ਉਹਨਾਂ ਅੱਗੇ ਨਿਭ ਕੇ ਰਹਿੰਦੇ ਹਾਂ, ਇਹੀ ਸਾਡੇ ਲਈ ਚੰਗਾ। ਫਿਰ ਆਪਾਂ ਸੋਚ ਸਕਦੇ ਹਾਂ ਜੇ ਆਪਾਂ ਰਾਜ ਛੱਡ

ਹੁਣ ਤੇ ਗੁਰੂ ਸਾਹਿਬ ਸਾਡੇ ਵੈਰੀ ਬਣੇ ਨੇ, ਸਾਡੇ ਦੁਸ਼ਮਣ ਨੇ ਹੁਣ। ਤੇ ਜੇ ਗੁਰੂ ਸਾਹਿਬ ਸਾਡੇ ਦੁਸ਼ਮਣ ਨੇ, ਫਿਰ ਤੁਸੀਂ ਦੱਸੋ ਵੀ ਹੁਣ ਲੜਨ ਤੋਂ ਅਸੀਂ ਪਿੱਛੇ ਕਿਵੇਂ ਹਟ ਜਾਈਏ? ਵੈਰੀ ਨਾਲ ਤੇ ਅਸੀਂ ਲੜਾਂਗੇ ਤੇ ਗੁਰੂ ਗੋਬਿੰਦ ਸਿੰਘ ਨਾਲ ਜੰਗ ਅਸੀਂ ਕਰਾਂਗੇ। ਇਹ ਹੰਡੂਰੀਆ ਰਾਜਾ ਹੁਣ ਉੱਥੇ ਬੈਠਾ।

0: ਹੰਡੂਰੀਆ ਬੋਲਿਆ, ਹੰਡੂਰੀਏ ਦੇ ਨਾਲ ਹੀ ਕੇਸਰੀ ਚੰਦ ਹੈ, ਕੇਸਰੀ ਚੰਦ ਬੋਲ ਪਿਆ ਹੰਕਾਰ ਚ ਭਰਿਆ ਹੋਇਆ, ਇਹ ਆਪਣੀ ਹਉਮੈ ਚ ਫਿਰਦਾ ਤੇ ਇਹ ਹਉਮੈ ਦੇ ਵਿੱਚ ਫਿਰਦਾ ਹੋਇਆ ਨਾ ਇੱਕ ਕੇਸਰੀ ਚੰਦ ਤੇ ਇੱਕ ਜਸਵਾਲੀਆ ਰਾਜਾ, ਦੋਵੇਂ ਹੰਕਾਰੀ ਹੋਏ ਹੁਣ ਆਪਣੀ ਤਾਕਤ ਦੇ ਨਸ਼ੇ ਚ, ਆਪਣੇ ਰਾਜ ਭਾਗ ਦੇ ਮੱਥਾ ਤੇ ਇਹਨਾਂ ਦਾ ਜੀ ਰਾਜ ਸੱਤਾ ਦੇ ਨਸ਼ੇ ਨੇ ਮਾਰਿਆ। ਸਿਰਫ ਇਹਨਾਂ ਨੂੰ ਇਹ ਸੀ ਵੀ ਗੁਰੂ ਸਾਹਿਬ ਸਾਡੇ ਕੋਲੋਂ ਰਾਜ ਖੋਹ ਲੈਣਗੇ, ਜਦਕਿ ਸਤਿਗੁਰੂ ਪਾਤਸ਼ਾਹ ਨੇ ਰਾਜ ਖੋਹਣ ਦੀ ਗੱਲ ਹੀ ਕਦੇ ਨਹੀਂ ਕੀਤੀ। ਰਾਜ ਖੋਹਣਾ ਥੋੜ੍ਹੀ ਸੀ, ਸਤਿਗੁਰੂ ਕਹਿੰਦੇ ਵੀ ਅਸੀਂ ਅਨੰਦਪੁਰ ਸਾਹਿਬ 'ਚ ਬੈਠੇ ਹਾਂ, ਆਸਾਨੀ ਨਾਲ ਆਪਣਾ ਜੀਵਨ ਸਾਡਾ ਬਹੁਤ ਚੰਗਾ ਗੁਜ਼ਰ ਰਿਹਾ ਅਤੇ ਨਾ ਹੀ ਗੁਰੂ ਸਾਹਿਬ ਦਾ ਕਿਸੇ ਪਹਾੜੀ ਰਾਜੇ ਕੋਲੋਂ ਰਾਜ ਭਾਗ ਖੋਹਣ ਦੀ ਕੋਈ ਇੱਛਾ ਸੀ, ਨਾ ਹੀ ਕੋਈ ਕਿਸੇ ਤਰ੍ਹਾਂ ਦੀ ਭਾਵ। ਹਾਂ, ਉਹ ਵੱਖਰੀ ਗੱਲ ਹੈ, ਇਹ ਮੱਥਾ ਲਾਉਂਦੇ ਰਹੇ ਸਤਿਗੁਰੂ ਪਾਤਸ਼ਾਹ ਨਾਲ ਵੀ ਅਸੀਂ ਅਨੰਦਪੁਰ ਸਾਹਿਬ ਤੋਂ ਬਾਹਰ ਕੱਢ ਦੇਣਾ ਗੁਰੂ ਸਾਹਿਬ ਨੂੰ। ਵਾਰ ਵਾਰ ਜਦੋਂ ਵੀ ਜੰਗ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੁੰਦੀ ਹੈ ਉਹ ਇਸੇ ਕਰਕੇ ਵੀ ਅਸੀਂ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਣਾ। ਹਾਂ, ਮਾਲਕ ਪਾਤਸ਼ਾਹ ਫਿਰ ਆਪਣੇ ਰਾਜ ਦੀ ਗੱਲ ਕਰਦੇ ਨੇ, ਭਾਈ ਜੇ ਸਾਨੂੰ ਸਾਡੇ ਘਰ ਬੈਠਿਆਂ ਵੀ ਤੁਸੀਂ ਟਿਕਣ ਨਹੀਂ ਦਿਓਗੇ ਫਿਰ ਅਸੀਂ ਰਾਜ ਦੀ ਗੱਲ ਵੀ ਕਰਾਂਗੇ। ਫਿਰ ਸਤਿਗੁਰੂ ਪਾਤਸ਼ਾਹ ਨੇ ਕਿਵੇਂ ਰਾਜ ਕਾਇਮ ਕਰੀਦਾ ਉਹ ਦਰਸਾਇਆ ਵੀ ਮਾਲਕ ਪਾਤਸ਼ਾਹ ਨੇ ਨਾ। ਖੈਰ, ਕਵੀ ਜੀ ਕਹਿੰਦੇ ਵੀ ਜਸਵਾਲੀਆ ਅਤੇ ਕੇਸਰੀ ਚੰਦ ਬੋਲਿਓ, ਸਾਰਿਆਂ ਦੇ ਵਿੱਚ ਬੈਠੇ ਹੁਣ ਗਰਬ ਨਾਲ ਹੰਕਾਰ ਨਾਲ ਭਰੇ ਹੋਏ ਬੋਲਦੇ ਖਾਨਾ।
1: ਕਹਾ ਸਿੰਘ ਹੈ ਹਮੂਆਗਾਰੀ, ਠਹਿਰ ਨਾ ਸਕੈ ਪਰੀ ਜਬ ਮਾਰੀ।
0: ਅਜੇ ਇਹਨਾਂ ਦੀ ਅੱਜ ਦੀਆਂ ਜੋ ਇਹਨਾਂ ਨਾਲ ਬੀਤੀ ਹੈ ਓਨੇ ਕੁ ਨਾਲ ਇਹਨਾਂ ਨੂੰ ਸਬਰ ਨਹੀਂ ਸੀ ਆਇਆ, ਬਹੁਤ ਮਰਵਾਲੇ ਇਹਨਾਂ ਨੇ ਆਪਣੇ ਸਾਥੀ ਬੜੇ ਮਰਵਾਲੇ ਨਾ, ਬੜੀ ਸੈਨਾ ਹਜ਼ਾਰਾਂ ਦੀ ਗਿਣਤੀ 'ਚ ਮਰਵਾਲੇ। ਅਜੇ ਵੀ ਕੇਸਰੀ ਚੰਦ ਅਤੇ ਜਸੋਵਾਲੀ ਹੈ, ਕਹੀ ਜਾਂਦਾ ਕਹਿੰਦਾ ਲੈ ਆ ਕੁਝ ਕੁ ਗਿਣਤੀ ਦੇ ਸਿੰਘ ਨੇ ਸਾਡੇ ਸਾਹਮਣੇ ਕੀ ਪਾਇਆ ਰੱਖਦੇ, ਇਹਨਾਂ ਦੀ ਕੀ ਸਾਡੇ ਸਾਹਮਣੇ ਜ਼ੋਰ ਹੈ, ਕੀ ਤਾਕਤ ਹੈ, ਅਜੇ ਅਸੀਂ ਇਹਨਾਂ ਨਾਲ ਦੋ ਹੱਥ ਕੀਤੇ ਹੀ ਨਹੀਂ। ਜਦੋਂ ਕਿਤੇ ਅਸੀਂ ਇਹਨਾਂ ਨਾਲ ਦੋ ਹੱਥ ਕੀਤੇ ਨਾ ਅਤੇ ਜਦੋਂ ਅਸੀਂ ਆਪਣਾ ਜ਼ੋਰ ਵਿਖਾਇਆ, ਆਪਣਾ ਬਲ ਵਿਖਾ, ਫਿਰ ਇਹਨਾਂ 'ਚੋਂ ਕਿਸੇ ਨੇ ਠਹਿਰਨਾ ਨਹੀਂ, ਇਹਨਾਂ ਨੇ ਸਾਡੇ ਲਾਗੇ ਨਹੀਂ ਆਉਣਾ, ਕਿਸੇ ਨੇ ਠਹਿਰ ਨਾ ਸਕੈ ਪਰੇ ਜਬ ਮਾਰੀ। ਕਹਿੰਦੇ ਜਦੋਂ ਅਸੀਂ ਮਾਰ ਮਾਰੀ ਨਾ ਫਿਰ ਆ ਜਿੰਨੇ ਗੁਰੂ ਕੇ ਸਿੱਖ ਨੇ ਇਹਨਾਂ 'ਚੋਂ ਕਿਸੇ ਨੇ ਵੀ ਸਾਡੇ ਅੱਗੇ

ਕੀ ਹੋ ਗਿਆ ਜੇ ਆਪਾਂ ਪਹਿਲਾਂ ਨਹੀਂ ਲੜ ਸਕੇ? ਪੂ ਕੀ ਹੋਇਆ? ਕਹਾ ਪਏ ਕੀ ਹੋਇਆ? ਪੂਰਵ ਅੜ ਰਹੇ, ਜੇ ਇਹ ਪਹਿਲਾਂ ਅੜ ਰਹੇ ਨੇ ਸਾਡੇ ਨਾਲ, ਕੀ ਹੋਇਆ ਜੇ ਸਾਡੀ ਸੈਨਾ ਨੂੰ ਹਮਲਾ ਕਰਨ ਦਾ ਮੌਕਾ ਨਹੀਂ ਮਿਲਿਆ, ਦਾਵ ਨਹੀਂ ਮਿਲਿਆ, ਖਾਵ ਨਹੀਂ ਮਿਲਿਆ? ਕੀ ਹੋਇਆ? ਇਹ ਥੋੜ੍ਹੀ ਜੰਗ ਮੁੱਕ ਗਈ ਹੈ, ਅਸੀਂ ਤਾਂ ਜੰਗ ਹੋਣੀ ਹੈ, ਹੁਣ ਅਸੀਂ ਦੱਸਾਂਗੇ ਵੀ ਜੰਗ

ਅਜੇ ਤੇ ਜੰਗ ਬੰਦ ਹੋਈ ਹੈ, ਰਾਤ ਕਰਕੇ ਬੰਦ ਹੋਈ ਹੈ, ਦਿਨ ਚੜ੍ਹ ਲੈਣ ਦਿਓ ਬਸ ਇੱਕ ਵਾਰੀ, ਜਦੋਂ ਦਿਨ ਚੜ੍ਹ ਗਿਆ ਐਸਾ ਹਮਲਾ ਕਰਾਂਗੇ ਇਹਨਾਂ ਦੇ ਪੈਰ ਨਹੀਂ ਲੱਗਣ ਦਿਆਂਗੇ। ਇਹ ਹੁਣ ਕੇਸਰੀ ਛੰਦ ਦੇ ਜਜ਼ਵਾਲੀਆ ਕਹਿ ਰਹੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਹੋ ਸਕਦਾ ਅਤੇ ਕੱਲ੍ਹ ਨੂੰ ਸਾਡੇ ਵੀ ਅਗਲਿਆਂ ਪਾਰ ਬੁਲਾਇਆ ਹੋਵੇ ਨਾ। ਕੇਸਰੀ ਚੰਦ ਨੂੰ ਇਹ ਵੀ ਨਹੀਂ ਪਤਾ ਵੀ ਮੈਂ ਸੋਚੀ ਬੈਠਾ ਗੁਰੂ ਸਾਹਿਬ ਦਾ ਸਿਰ ਲੈ ਕੇ ਆਉਣ ਦੀ ਅਤੇ ਅਗਲੇ ਮੇਰਾ ਹੀ ਸਿਰ ਲਾਹ ਕੇ ਲੈ ਜਾਣ, ਨਹੀਂ ਪਤਾ ਉਹਨੂੰ। ਬਸ ਇੱਦਾਂ ਕਹਿ ਲਓ ਜੀ, ਜਿਵੇਂ ਪਹਿਲੇ ਦਿਨ ਤੋਂ ਆਪਾਂ ਵਿਚਾਰ ਜੰਗ ਦੀ ਜਦੋਂ ਸ਼ੁਰੂ ਕੀਤੀ ਅਤੇ ਆਪਾਂ ਇੱਕੋ ਵਿਚਾਰ ਕਰਦੇ ਹਾਂ ਵੀ ਜਦੋਂ ਗਿੱਦੜ ਦੀ ਮੌਤ ਆਈ ਹੋਵੇ ਅਤੇ ਸ਼ਹਿਰ ਵੱਲ ਨੂੰ ਭੱਜਦਾ ਫਿਰਦਾ ਨਾ ਵੀ ਮੈਂ ਸ਼ਾਇਦ ਬਚ ਜਾਂ, ਬਸ ਇਹ ਵੀ ਸਾਰੇ ਕੂਕਦੇ ਫਿਰਦੇ ਨੇ ਵੀ ਸ਼ਾਇਦ ਅਸੀਂ ਬਚ ਜਾਈਏ ਅਤੇ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਮੱਥਾ ਲਾ ਲਈਏ ਅਤੇ ਅਸੀਂ ਜੰਗ ਜਿੱਤ ਜਾਵਾਂਗੇ, ਇਹ ਇਹੀ ਉਮੀਦ ਲਾਈ ਬੈਠੇ ਨੇ। ਅਤੇ ਇਹ ਸਾਰੇ ਜੀ ਹੁਣ ਆਪਸ ਵਿੱਚ ਉੱਥੇ ਸਭਾ ਦੇ ਵਿੱਚ ਬੈਠੇ ਹੀ, ਜਸੋਵਾਲੀਆ ਅਤੇ ਕੇਸਰੀ ਚੰਦ ਦੋਵੇਂ ਕਹਿੰਦੇ ਕਹਿੰਦੇ ਸਵੇਰ ਹੋਣ ਦਿਓ ਇੱਕ ਵਾਰੀ, ਅਸੀਂ ਦੱਸਾਂਗੇ ਘਮਸਾਨ ਕਿਵੇਂ।

0: ਆ ਖਾਲਸਾ ਜਿਨ੍ਹਾਂ ਨੂੰ ਤੁਸੀਂ ਕਹੀ ਜਾਂਦੇ ਹੋ ਸਾਡੇ ਨਾਲ ਲੜੇਗਾ, ਕਿੰਨਾ ਕੁ ਚਿਰ ਲੜਨਗੇ ਸਾਡੇ ਨਾਲ? ਨਾ ਇਹਨਾਂ ਕੋਲ ਧਨ, ਨਾ ਇਹਨਾਂ ਕੋਲ ਰਾਜ, ਇਹ ਕਿੰਨਾ ਕੁ ਚਿਰ ਲੜ ਲੈਣਗੇ ਸਾਡੇ ਨਾਲ? ਇਹਨਾਂ ਨੇ ਕਿੰਨਾ ਕੁ ਚਿਰ ਸਾਡੇ ਅੱਗੇ ਖੜੋ ਜਾਣਾ? ਅਸੀਂ ਰਾਜੇ, ਸਾਡੇ ਕੋਲ ਧਨ ਦੀ ਕੋਈ ਕਮੀ ਨਹੀਂ, ਅਤੇ ਇਹਨਾਂ ਕੋਲ ਨਾ ਕੋਈ ਰਾਜ ਹੈ ਨਾ ਇਹਨਾਂ ਕੋਲ ਧਨ ਹੈ, ਇਹ ਬਹੁਤਾ ਚਿਰ ਸਾਡੇ ਸਾਹਮਣੇ ਅੜ ਨਹੀਂ ਸਕਦੇ, ਬਹੁਤਾ ਚਿਰ ਸਾਡਾ ਮੁਕਾਬਲਾ ਨਹੀਂ ਕਰ ਸਕਦੇ।
1: ਤੁਮ ਸਮਰੱਥ ਧਨ ਰਾਜ ਮਜ਼ਾਰੇ, ਕਿਮ ਆਨੰਦਪੁਰ ਵਸੇ ਸੁਖਾਰੇ।
0: ਤੁਸੀਂ ਸਾਰੇ ਰਾਜੇ, ਧਨ ਤੁਹਾਡੇ ਕੋਲ ਵਾਧੂ, ਧਨ ਦੀ ਕੋਈ ਕਮੀ, ਖਜ਼ਾਨੇ ਤੁਹਾਡੇ ਕੋਲ, ਅਤੇ ਦੱਸੋ ਵੀ ਆ ਚੰਦ ਕੁ ਗਿਣਤੀ ਦੇ ਸਿੱਖ ਕਿਵੇਂ ਆਨੰਦਪੁਰ ਸਾਹਿਬ ਵਿੱਚ ਸੁਖੀ ਵੱਸ ਜਾਣਗੇ? ਆਪਾਂ ਕਿਵੇਂ ਇਹਨਾਂ ਨੂੰ ਸੁਖੀ ਰਹਿਣ ਦੇ ਦਿਆਂਗੇ? ਵੀ ਇਹ ਸਾਡੇ ਨਾਲ ਹੁਣ ਮੁਕਾਬਲਾ ਨਹੀਂ।

ਭੀਮ ਚੰਦ ਨੇ ਸੁਣਿਆ ਇਹਦੀ ਮੱਤ ਉਦੋਂ ਵੱਡੀ ਮਾਰੀ ਹੋਈ ਹੈ, ਇਹਦੀ ਤੇ ਮੱਤ ਸਭ ਤੋਂ ਪਹਿਲਾਂ ਮੱਤ ਹੀ ਰਾਜੇ ਭੀਮ ਚੰਦ ਦੀ ਮਾਰੀ ਗਈ ਸੀ, ਜਦੋਂ ਗੁਰੂ ਸਾਹਿਬ ਨਾਲ ਪ੍ਰਸਾਦੀ ਹਾਥੀ ਪਿੱਛੇ ਲੜਨ ਨੂੰ ਤਿਆਰ ਹੋ ਜਾਂਦਾ। ਜਦੋਂ ਇਹਨੇ ਆਪਣੇ ਕੁੜਮ ਨੂੰ ਕਿਹਾ ਸੀ ਵੀ ਜੇ ਤੂੰ ਰਿਸ਼ਤਾ ਰੱਖਣਾ ਤੇ ਫੇਰ ਤੂੰ ਗੁਰੂ ਸਾਹਿਬ ਦਾ ਵਿਰੋਧੀ ਬਣ ਜਾ, ਤੇ ਜੇ ਨਾ ਲੜਿਆ ਉਹਨਾਂ ਨਾਲ ਤੇ ਮੈਂ ਆਪਣੇ ਪੁੱਤਰ ਦੀ ਜਿਹੜੀ ਬਰਾਤ ਹੈ ਉਵੇਂ ਹੀ ਮੋੜ ਕੇ ਲੈ ਜਾਊਂ ਜਿਵੇਂ ਮੈਂ ਲੈ ਕੇ ਆਇਆ, ਮੈਂ ਤੇਰੀ ਧੀ ਦਾ ਡੋਲਾ ਲੈ ਕੇ ਨਹੀਂ ਜਾਣਾ, ਹੈ ਨਾ, ਆਪਣੇ ਪੁੱਤਰ ਦੇ ਨਾਲ ਵਿਆਹ ਹੋਣ ਨਹੀਂ ਦੇਣਾ ਮੈਂ, ਅਤੇ ਜੇ ਤੂੰ ਗੁਰੂ ਗੋਬਿੰਦ ਸਿੰਘ ਨਾਲ ਜੰਗ ਨਾ ਕੀਤੀ। ਇਹੀ ਸੋਚੀ ਬੈਠਾ, ਸਭ ਤੋਂ ਪਹਿਲਾਂ ਮੱਤ ਇਹਦੀ ਹੋਈ ਮਾਰੀ ਗਈ ਸੀ। ਹੁਣ ਜਦੋਂ ਜਸਵਾਲੀਏ ਨੇ ਕਿਹਾ ਨਾ ਵੀ ਆਪਾਂ ਇੱਦਾਂ ਕਰਨਾ, ਇਹ ਬੋਲ ਪਿਆ ਕਹਿੰਦਾ ਰਾਜੇ ਜਸਵਾਲੀਆ ਜਿਵੇਂ ਤੂੰ ਆਖਿਆ ਵਾਕਈ ਹੋਣੀ ਇੱਦਾਂ ਹੀ ਹੈ, ਆਪਾਂ ਇਸੇ ਤਰ੍ਹਾਂ ਹੀ

0: ਪਰ ਇੱਕ ਵਾਰੀ ਇਹ ਵੀ ਵੇਖ ਲਓ ਵੀ ਪੈਂਡੇ ਖਾਂ ਵੀ ਆਇਆ ਸੀ, ਬੜਾ ਬਲ ਲੈ ਕੇ, ਬਹੁਤ ਬਲ ਦੇ ਨਾਲ, ਬੜੇ ਜ਼ੋਰ ਦੇ ਨਾਲ, ਔਰ ਬੜਾ ਵੱਡਾ ਯੋਧਾ ਸੀ।
1: ਜਿਮ ਮਾਰਿਓ ਦਲ ਗਇਓ ਭਲਾਈ, ਦਸ ਹਜ਼ਾਰ ਵੱਟ ਹੈ ਸਮੁਦਾਈ।
0: ਜਿਵੇਂ ਉਹ ਮਾਰਿਆ ਗਿਆ ਸੀ ਨਾ, ਤੇ ਉਹਦੇ ਨਾਲ ਜਿਹੜਾ ਦਲ 10,000 ਸਿਪਾਹੀ ਉਹਦੇ ਨਾਲ ਆਏ ਸਨ, ਉਹ ਇੱਕ ਵੀ ਨਹੀਂ ਖੜਿਆ ਜਦੋਂ ਉਹ ਮਾਰਿਆ ਗਿਆ ਨਾ। ਪੈਂਡੇ ਖਾਂ ਜਦੋਂ ਮਾਰਿਆ ਗਿਆ ਤੇ ਉਹਦਾ ਸਾਥੀ ਇੱਕ ਵੀ ਨਹੀਂ ਖੜਿਆ। ਜਦੋਂ ਅੱਜ ਦੀ ਜੰਗ ਵੇਖੀ ਨਾ, ਤੇ ਹੇਰ ਆਜ ਕੋ ਜੰਗ ਹੈ ਰਾਸਾ, ਅੱਜ ਦੀ ਜੰਗ ਵੇਖ ਕੇ ਵੀ ਮੈਂ ਉਹੀ ਕੁਝ ਮਹਿਸੂਸ ਕੀਤਾ ਹੈ। ਲਸ਼ਕਰ ਭਇਓ ਕੇਤਕ ਬਿਨਾਸ਼ਾ, ਵੀ ਆਪਣਾ ਬੜਾ ਵੱਡਾ ਲਸ਼ਕਰ ਅੱਜ ਨਾਸ਼

ਕਹਿਲੂਰੀਏ ਦਾ ਇੱਕ ਵਜ਼ੀਰ ਜੀ, ਭੀਮ ਚੰਦ ਦਾ ਇੱਕ ਵਜ਼ੀਰ, ਉਹ ਹੱਥ ਜੋੜ ਕੇ ਬੋਲਿਆ ਅਤੇ ਹੱਥ ਜੋੜ ਕੇ ਬੋਲਦਾ ਹੋਇਆ ਧੀਰਜ ਦਿੰਦਾ ਹੈ, ਧੀਰਜ ਦਿੰਦਾ ਹੋਇਆ ਨਾ ਸਾਰਿਆਂ ਦੇ ਨਾਲ ਉਹ ਆਪਣੀ ਵਿਚਾਰ ਹੁਣ ਉਹਨਾਂ ਅੱਗੇ

0: ਕਹਿੰਦੇ ਵੀ ਤੁਸੀਂ ਸਾਰੇ ਪਹਾੜੀ ਰਾਜੇ ਹੁਣ ਚੜ੍ਹ ਕੇ ਆ ਗਏ ਆ ਗੁਰੂ ਸਾਹਿਬ ਦੇ ਖਿਲਾਫ ਨਾ, ਅਤੇ ਜੇ ਹੁਣ ਇੱਥੋਂ ਲੜੋਂਗੇ ਹੀ ਨੇ ਤਾਂ ਦੱਸੋ ਕਿਵੇਂ ਗੱਲ ਬਣੇਗੀ ਨਾ। ਤੁਸੀਂ ਚੜ੍ਹ ਕੇ ਆਏ ਹੋ, ਹੁਣ ਲੜਨਾ ਬਣਦਾ ਤੁਹਾਡਾ, ਅਤੇ ਜੇ ਇੱਥੇ ਲੜੋਂਗੇ ਹੀ ਨਹੀਂ ਤਾਂ ਜੰਗ ਦਾ ਨਤੀਜਾ ਕਿਵੇਂ ਆਏਗਾ ਅਤੇ ਆਪਣੀ ਕਿਵੇਂ ਬਣੇਗੀ ਨਾ। ਉਹ ਸਾਰਿਆਂ ਨਾਲ ਹੁਣ ਇਸ ਤਰ੍ਹਾਂ ਵਿਚਾਰ ਕਰਦਾ ਹੈ।
1: ਇਸੀ ਪ੍ਰਕਾਰ ਧਰਮ ਸ਼ਤਰੀਨ ਔਰਵ ਸੁਨੇ ਜਥਾ ਸਭ ਕੀਨ।
0: ਇਹੀ ਛਤਰੀ ਦਾ ਇੱਕ ਯੋਧੇ ਦਾ ਧਰਮ ਹੈ। ਇਸ ਤਰ੍ਹਾਂ ਜੀ ਉੱਥੇ ਸਾਰਿਆਂ ਨੇ ਨਾ ਜੋ ਸੁਣਿਆ ਕਹਿੰਦੇ ਉਸੇ ਤਰ੍ਹਾਂ ਆਪਾਂ ਨੂੰ ਕਰਨਾ ਚਾਹੀਦਾ ਵੀ ਹੁਣ ਆਪਾਂ ਜੰਗ ਕਰਨੀ ਹੈ। ਉਹ ਕਿਵੇਂ ਸਾਰੀ ਰਾਤ ਆਪਸ ਵਿੱਚ ਮਸ਼ਵਰਾ ਕਰਕੇ ਅਤੇ ਦਿਨ ਚੜ੍ਹਿਆਂ 'ਤੇ ਕੀ ਕੁਝ ਉਹ ਸੋਚਦੇ ਵਿਚਾਰਦੇ ਨੇ ਨਾ, ਅਤੇ ਕੀ ਪੱਕਾ ਉਹ ਫੈਸਲਾ ਕਰਦੇ ਨੇ ਵੀ ਜੰਗ ਕਰਨੀ ਹੈ ਜਾਂ ਨਹੀਂ ਕਰਨੀ, ਜੇ ਕਰਨੀ ਹੈ ਤਾਂ ਕਿਹੜੇ ਤਰੀਕੇ ਨਾਲ ਜੰਗ ਕਰਨੀ ਹੈ। ਆਪ ਸੰਗਤਾਂ ਗਲੇਰੇ ਦੀਵਾਨਾ ਅੰਦਰ ਸਰਵਣ ਕਰੋ ਗੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਾਸ, ਜਿਉ ਪਿੰਡ ਸਭ ਤੇਰੀ ਰਾਹ।

ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸਵੀਂ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉਣ ਦੇ ਆਵੇ ਤਾਏ ਸਭ ਥਾਈ ਸਹਾਇ ਦਸ

ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਏ ਤੋ ਦੇਗ ਤੇਗ ਫਤਿਹ। ਬਿਰਧ ਕੀ ਪਹਿਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ।

ਰਾਜ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀ ਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਆਖੀ ਬਿਘਨ ਬਿਨਾਸਨ ਸਬਦ ਦੁਖ ਨਾਸਨ ਸਤਿਗੁਰ ਨਾਮ ਦਿਰੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਬਿਘਨ ਬਿਨਾਸਨ ਸਬਦ ਦੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਹੱਲਾ ਪਹਿਲਾ ਸੱਚੇ ਤ੍ਰਿਖੰਡ ਸੱਚੇ ਬ੍ਰਹਿਮੰਡ ਸੱਚੇ ਤ੍ਰਿਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਿਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਰ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਆਖਿਆ ਲੱਖ ਕਰੋੜ ਸੱਚਾ ਸਭਦਾਨ ਸੱਚਾ ਸਭ ਜੋਤ ਸੱਚੀ ਤੇਰੀ ਸਬਦ ਸੱਚੀ ਸਾਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਕਤ ਨਿਕਤ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਮ

ਬਿਸਮਾਤ ਸੰਜੋਗ ਬਿਸਮਾਤ ਬਜੋਗ ਬਿਸਮਾਤ ਭੁੱਖ ਬਿਸਮਾਤ ਪਹੋ ਬਿਸਮਾਤ ਬਿਸਮਾਤ ਸਲਾਹ ਬਿਸਮਾਤ ਉਜੜ ਬਿਸਮਾਤ ਰਾਹ ਬਿਸਮਾਤ ਨੇੜੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ

0: سلام شریف گرو صاحب جی
1: شریف.

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ, ਤਾਸ ਚਰਨ ਲੇਰਦਾ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵੈ ਗੰਭੀਰ ਤੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ, ਗਾਵੈ ਇੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ, ਗਾਵੈ ਜਨਕਾਦ ਜੁਗਤ ਜੋਗੇਸਰ, ਹਰ ਰਸ ਪੂਰਨ ਸਰਬ ਕਲਾ, ਗਾਵੈ ਸਨਕਾਦ ਸਾਧ ਸਦਾਦਿਕ, ਮੁਨ ਜਨ ਗਾਵੈ ਅਛਲ ਛਲਾ, ਗਾਵੈ ਗੁਣ ਧੋਮ ਅਟਲ ਮੰਡਲ ਵੈ, ਭਗਤ ਪਾਏ ਰਸ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ, ਗਾਵੈ ਕਪਲਾਦ ਆਦ ਜੋਗੇਸਰ, ਅਪਰੰਪਰ ਅਵਤਾਰ ਵਰੋ, ਗਾਵੈ ਜਮਦਗਨ ਪਰਸ ਰਾਮੇਸਰ, ਕਰ ਕੁਠਾਰ

ਨਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰ ਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦਿਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ਼੍ਰੀ ਗੁਰੂ ਰਾਜ ਅਬ ਚਲ।

ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਵਿਦ ਉਸਤਦ ਕਰੀਏ। ਸਿੱਧ ਸਾਧਿਕ ਤੇ ਤੀਸ ਕੋਰ, ਤੀਰ ਕੀਮ ਨਾ ਭਰੀਏ। ਬ੍ਰਹਮਾਦਿਕ ਸੰਕਾਦ ਸੇ ਗੁਣ ਅੰਤ ਨਾ ਪਾਏ, ਅਗੋ ਗਿਹੋ ਨੀ ਜਾਏ, ਪੂਰ ਸਰਬ ਰਿਓ ਸਮਾਏ। ਜੇ ਕਾਟੀ

ਤੇ ਇਤ ਉਤ ਛਦਾ ਮੁਕਤੇ ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜ ਤਿਨ ਜਨ ਦੁੱਖ ਪਾਪ ਕੋ ਕਤ ਹੋਵੇ ਜੀਓ ਤਾਰਨ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ ਧਾਰੇ ਸ਼ਬਦ ਰਿੱਧ ਵਿਚਾਰੇ ਕਾਮ ਕ੍ਰੋਧ ਖੋਵੈ ਜੀਓ ਜੀਅਨ ਸਬਨ ਦਾਤਾ ਅਗਮ ਗਿਆਨ ਵਿਖਿਆਤਾ ਅਹਿਨਸ ਧਿਆਨ ਧਾਵੈ ਪਲਕ ਨਾਸ ਹੋਵੈ ਜੀਓ ਜਾ ਕੋ ਦੇਖਤ ਦ੍ਰਿਦਰ ਜਾਵੈ ਨਾਮ ਸੁਣ ਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਓ ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜ ਤਿਨ ਜਨ ਦੁੱਖ ਪਾਪ ਕੋ ਕਤ ਹੋਵੈ ਜੀਓ।

ਸਤ ਪ੍ਰਗਟਿਓ ਰਵ ਲੋਏ, ਦਰਸ਼ਨ ਪਰਸੈ ਗੁਰੂ ਕੈ, ਅਠ ਸਠ ਮਜਨ ਹੋਏ। ਸੱਚ ਤੀਰਥ ਸੱਚ ਇਸ਼ਨਾਨ, ਹਰ ਭੋਜਨ ਪਾਉ ਸੱਚ, ਸਦਾ ਸੱਚ ਪਾਖੰਤ ਸੋ ਹੈ, ਸੱਚ ਪਾਇਓ ਗੁਰ ਸ਼ਬਦ, ਸੱਚ ਨਾਮ ਸੰਗਤੀ ਬੋ ਹੈ, ਜਿਸ ਸੱਚ

ਸਤੀਆ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ ਦੇ ਮੰਗੈ ਸਹਿ ਸਗੁਣਾ ਸੁਭ।

ਸੱਚਾ ਸਾਹਿਬ ਇੱਕ ਦਿਨ ਸੱਚ ਸੱਚ ਬਤਾਇਆ, ਜਿਸ ਤੂੰ ਦੇਹੇ ਤਿਸ ਮਿਲੇ ਸੱਚ, ਤਾਂ ਤੈਨੇ ਸੱਚ ਕਮਾਇਆ। ਸਤਿਗੁਰ ਮਿਲੇ ਸੱਚ ਪਾਇਆ, ਜਿਨ ਕਹਿ ਸੱਚ ਵਸਾਇਆ, ਮੂਰਖ ਸੱਚ ਨਾ ਜਾਣਦੀ ਮਨ।